ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ

ਪਟ ਪਟ ਕੀ ਜਨ ਜਾਬੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ।

ਦੋਏ ਕਰਜੋੜ ਕਰੋ ਅਰਦਾਸ ਤੂੰ ਤਾਂ ਭਾਵੇ ਟਾਣੇ ਰਾਸ। ਇਹ ਗੀਤ ਨਿਵਾਸ ਜੀ ਆਪਦੇ ਚਰਨ ਕਾਮਨਾ ਚ ਅਰਦਾਸ ਮਿਲਦੇ ਆਪ ਨੇ ਬਖਸ਼ਿਸ਼ ਕੀਤੀ ਹੈ। ਆਪਦੇ ਚਰਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੇ ਸੰਪੂਰਨ ਪਾਠ ਦਿੱਤਾ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ। ਪੜ੍ਹੀ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ, ਸਾਰੀਆਂ ਸੰਗਤਾਂ ਦੇ ਹਿਰਦਿਆਂ ਚ ਸਾਨੀ ਕਿਰਪਾਲਤਾ ਕਰੋ ਜੀ। ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਰਨੀ ਬਲ ਬੁੱਧੀ ਬਖਸ਼ਿਸ਼ ਕਰੋ। ਇਸ ਖੁਸ਼ੀ ਵਿਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਪਿੱਤਰ ਗੁਲਾਬ ਸ਼ਾਹ ਦੇ ਗਾ ਤਿਆਰ ਕਰ ਹੱਥ ਦਿੱਤਾ। ਆਪ ਜੀ ਭੋਗ ਲਾਓ, ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ। ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗੀਵਨ ਵਾਹ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ। ਗੀਵਨ ਵਾਹ ਜੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਦੀ ਕਰ ਬਖਸ਼ੋ, ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ। ਗਰੀਬਨ ਵਾਹ ਕਿਰਪਾ ਕਰੋ ਜੀ। ਇਹਦੇ ਤਾਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖ ਲਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਿਆ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਧੰਨ ਧੰਨ ਗੁਰੂ ਨਾਨਕ ਦੇ ਤਾਰ ਪਿਤਾ ਜੀ, ਆਪਦੇ ਚੰਨ ਕਾਮਨਾ ਅਰਦਾਸ ਦਿੱਤਾ ਜੀ, ਆਪਣੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਦਾਰ ਪਿਤਾ ਜੀ। ਆਦੀ ਦਰ ਕਰ ਸੇਵਾਦਾਰ ਕਾਕਾ ਗੁਰਕੀਰਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦਿੱਤਾ ਜੀ, ਪਰਿਵਾਰ ਵੱਲੋਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮੈਂ ਆਪਦੇ ਚਰਨਾਂ ਭੇਟਾ ਕਰਦੇ ਪ੍ਰਵਾਨ ਕਰੋ ਦਤਾਰ, ਬਖਸ਼ਿਸ਼ ਕਰਦੇ ਕਾਕਾ ਗੁਰਕੀਰਤ ਸਿੰਘ ਨੂੰ ਤੰਦਰੁਸਤੀ ਬਖਸ਼ੋ, ਬੱਚੇ ਨੂੰ ਲੰਮੀ ਆਯੂ ਬਖਸ਼ੋ, ਮਾਤਾ ਪਿਤਾ ਧਰਮਦੇਸ਼ ਕੌਮ ਦਾ ਆਗਿਆ ਕਾਰ ਬਖਸ਼ ਕਰਨ ਦਤਾਰ, ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦੇ ਦਾਜ ਬਖਸ਼ੋ, ਸੇਵਕਾਂ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੋ ਸ਼ਾਂਤੀ ਚੜ੍ਹ ਕਲਾਕਾਰ ਨੀ ਕਮਾਈਆਂ ਸਭ ਗੁਰਦਾਤਾ ਇਲਾਜ ਪਤ ਰੱਖੋ ਜੀ। ਗੁਰੂ ਗ੍ਰੀਬ ਨੂੰ ਆਜ ਕਿਰਪਾ ਕਰ ਦਿੱਤਾ, ਸਿੱਖ ਪੰਥ ਖਾਲਸਾ ਕੌਮ ਨੂੰ ਏਕ ਤਤ ਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਲੋ ਦਾਸ ਬਖਸ਼ੋ, ਚੰਨਾਂ ਨਾਲ ਜੋੜੋ ਕਰਵਾਉਣ ਦਾ ਪਿਆਰਾ ਕਿਰਪਾਲਤਾ ਕਰੋ ਜੀ। ਗੁਰੂ ਗ੍ਰੀਬ ਨੂੰ ਆਜ ਦੂਰ ਦੁਰਾਡੇ ਕਾਂ ਦੇ ਬੈਠੀ ਲਾਈਵ ਕਥਾ ਕੀਤੀ ਸ਼ਰਮ ਕਰ ਰਹੀ ਹਾਂ, ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਦੁਤਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ਣ। ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤਾਰ ਸੰਗਤਾਂ ਮਾਇਆ ਭੇਟਾ ਕਰ ਚਰਨਾਂ ਪ੍ਰਵਾਨ ਕਰੋ, ਬਖਸ਼ਿਸ਼ ਸਾਹਿਬ ਦੀਆਂ ਕਮਾਈਆਂ ਸਭ ਕਰੋ ਕਾਰਜ ਵਾਧ ਦਤਾਰ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ। ਤਾਰ ਮਿਹਨਤ ਕਰਿਆਓ, ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾਂ ਦੀ ਮਾਹੀ ਬਖਸ਼ੋ, ਪਿੱਤਰ ਕੋ ਨਾਮੀ ਬਖਸ਼ ਕਰੇ ਬ੍ਰੰਤ, ਅੱਜ ਦੇ ਸ਼ਾਮ ਦੀ ਕਥਾ ਕੀਰਤ ਬਾਰਮ ਤਾਰਾ ਸੀ ਅੱਗਾ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚਰਨਾਂ ਤੁਰਾਂ ਦੀ ਬਣਾਓ, ਸ਼ੁੱਧ ਅਤੇ ਪਿੱਤਰ ਸੇਵਾ ਲਾਣੀ ਕਰਵਾ ਦਤਾਰ, ਸਹੀ ਪਿਆਰੇ ਮੇਰੇ ਦਿਨ ਆਪ ਦਾ ਨਾਮ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਗੋਰ ਸ਼ਬਦ ਮਹਿਲ।

0: ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਾਗ ਥੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਮਾਨ ਗਣੀ ਸੇ ਆਏ ਸਫਲ ਤਿਨਾ ਕੇ ਕਾਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਆਪਣੀਆਂ ਭੁੱਲਾਂ ਦੀ ਖਿਮਾ ਸੰਗਤਾਂ ਨੇ ਬਾਣੀ ਸਰਵਣ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਬੰਧ ਕਰਨ ਦੀ। ਆਓ ਹੁਣ ਸਮਾਂ ਹੋਇਆ ਕਥਾ ਦਾ, ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਲੁਧਿਆਣੇ ਵਾਲੇ, ਤਿੰਨ ਆਪਾਂ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਭਿਓਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼੍ਰਵਣ ਹਰ ਕਥਾ ਹਰ ਦਰਗਾਹ ਨਾਨਕ ਉਜਲ ਮਥਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਤਰ ਤਰੇ ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਧਰੇ ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਉ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਵਸਰਣਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਵਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸੋਇ ਸੁਨੰਦੜੀ ਹੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੋਈ ਨਾਮ ਵਿਹੂਣੀਆਂ ਨਾਨਕ

लोयण लोई डेठ प्यास न बुझय मूकणी नानक से अखड़िया बेअन जिनी डिसंद मां पिरी पौड़ी जिन जन गुरमुख सेव्या तिन सब सुख पाई ओ आप तरिया कुटंब स्यों सब जगत तराय उन हर नामा धन संचया सब तिखा बुझाई उन छडे लालच दुनी के अंतर लिवलाय उस सदा सदा कर आनंद है हर सखा सहाई ओन वैरी मित्र सम कीतिया सब नाल सभाई होवा ओहे अल जगम है गुर ज्ञान जपाई पूर्व लिखिया पाया हर स्यों बनया होआ ओहे अल जग मह गुर ज्ञान जपाई पूर्व लिखिया पाया हर स्यों बन आई वाहिगुरु जी का खालसा वाहिगुरु जी की फतेह जुगोह जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ वड्डिया भागा वाले हो रोजाना संध्या वक्त दे समय अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सुभाग समां सतगुरां दी मेहरामत सदका सानू सारियां नूं सत संगत विच जुड़न दा नसीब होया। हुणे आप जी ने गुरु घर दे हजूरी कीर्तनी सत्कारयोग भाई साहब भाई हरप्रीत सिंह जी उन्हां दे जथे पासों आरती शब्द कीर्तन सरवण कीते ने। समा होया इस पावन अस्थान ते गुर शब्द विचार दे इस पावन अस्थान ते लड़ीवार गुर शब्द दी विचार जो आप सिख संगत रोजाना बड़े प्रेम श्रद्धा भावना विच भेज के सरवण करदे हो। अज दा ए पावन शब्द धन गुरु अर्जुन साहब महाराज दीन दुनिया दे मालक सच्चे पातशाह उन्हां दी रसना तो उचारण कीती है। ए वार दी पौड़ी अते तीन श्लोक धन गुरु अर्जुन साहब महाराज जी दे वार भी उन्हां दी उचारण कीती ते तीन श्लोक भी धन गुरु अर्जुन साहब महाराज जी दी रसना तो उचारण कीते हुए इत्थे दर्ज कीते ने। आओ गुरमुख अज मेरे सतगुरां ने इस वार दे विच अते श्लोकां विच की बख्शिश रहमतां कीतियां ने विचार की आरंभता तो पहला एक बारी मन बिरतियां जरूर एकाग्र कर लईए रसना की पवित्रता वास्ते मन की एकाग्रता वास्ते एक बारी करो कृपा देव असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। इन्ह तिना श्लोकों के ते पौड़ी दे एक बारी अखरी अर्थ आप कर लिए क्योंकि कई बारी प्रमाण नाल देंदिया समा हो जाता है ते शब्द रह जाता है। पहला श्लोक महाराज जी ने इथों आरंभ किया डखणे महला पंजवां प्रभाते प्रभ नाम जप गुर के चरण ते आए। प्रभात दे अर्थ ने अमृत वेला धन गुरु अर्जुन साहब महाराज जी कहिंदे ने बंदिया अमृत वेले उठ इशनान कर
ਤੇ ਪ੍ਰਭੂ ਦਾ ਨਾਮ ਜਪ, ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਕਰ। ਉਹਦੇ ਨਾਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਜਨਮ ਮਰਨ ਮਲ ਉਤਰਾਏ ਸੱਚੇ ਕੇ ਗੁਣ ਗਾਏ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪੇਗਾ, ਗੁਰੂ ਦੇ ਚਰਨਾਂ ਦਾ ਧਿਆਨ ਧਰੇਗਾ, ਤੇਰੇ ਅੰਦਰ ਦੀ ਜਨਮਾਂ ਜਨਮਾਤਰਾਂ ਦੀ ਮਲ ਜਿਹੜੀ ਹੈ ਨਾ, ਉਹ ਲੱਥ ਜਾਏਗੀ। ਕਿਹਦੇ ਨਾਲ? ਸੱਚੇ ਕੇ ਗੁਣ ਗਾਏ, ਸੱਚੇ ਪਰਮਾਤਮਾ, ਸਦਾ ਰਹਿਣ ਵਾਲਾ ਪਰਮਾਤਮਾ ਜਿਹੜਾ ਨਾ, ਉਹਦੇ ਨਾਮ ਨੂੰ ਜਪਣ ਦੇ ਨਾਲ। ਦੂਸਰਾ ਸਲੋਕ ਹੈ ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆ। ਦੇਹ ਦੇ ਅਰਥ ਨੇ ਸਾਡਾ ਸਰੀਰ, ਅੰਧਾਰੀ ਅੰਧ ਦੇ ਅਰਥ ਨੇ ਬਿਲਕੁਲ ਅੰਨੀ ਹੋਈ ਪਈ। ਅੰਨੀ ਤੋਂ ਭਾਵ ਆਤਮਕ ਜੀਵਨ ਦੀ ਸੂਝ ਤੋਂ ਇਹ ਸਾਡੀ ਦੇਹ ਜਿਹੜੀ ਨਾ, ਇਹ ਸੱਖਣੀ ਰਹਿ ਗਈ। ਸੁਨੀ, ਸੁਨੀ ਦੇ ਅਰਥ ਹੁੰਦੇ ਨੇ ਖਾਲੀ। ਘਰ ਖਾਲੀ ਪਿਆ ਹੋਵੇ ਨਾ ਤਾਂ ਆਪਾਂ ਕਹਿ ਦਿੰਦੇ ਇਹ ਘਰ ਸੁਨਿਆ ਖਾਲੀ। ਸੁਨੀ ਨਾਮ ਵਿਹੂਣੀ, ਨਾਮ ਤੋਂ ਜਿਹੜੀ ਸੱਖਣੀ ਦੇਹੀ ਹੈ ਨਾ, ਉਹ ਹਨੇਰੇ ਵਿੱਚ ਟੱਕਰਾਂ ਮਾਰਦੀ। ਫਿਰ ਉਹਨੂੰ ਕੋਈ ਪਤਾ ਨਹੀਂ ਵੀ ਮੈਂ ਸੰਸਾਰ ਦੇ ਵਿੱਚ ਆਏ ਸਾਂ, ਇਸ ਦੇਹੀ ਦੇ ਨਾਲ ਮੈਂ ਕੀ ਕਰਨਾ ਸੀ, ਇਹਨਾਂ ਇੰਦਰਿਆਂ ਦੀ ਮੈਂ ਵਰਤੋਂ ਕਿਵੇਂ ਕਰਨੀ ਸੀ, ਉਹਨੂੰ ਬਿਲਕੁਲ ਕੋਈ ਸਮਝ ਨਹੀਂ। ਨਾਨਕ ਸਫਲ ਜਨਮ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਉਸ ਬੰਦੇ ਦਾ ਜਨਮ ਜਿਹੜਾ ਹੈ ਉਹ ਸਫਲਾ ਮੰਨਿਆ ਗਿਆ। ਕਿਹਦਾ ਜੀ? ਜੈ ਘੱਟ ਵੁੱਠਾ ਸੱਚ ਧਣੀ। ਜੈ ਘੱਟ ਦੇ ਅਰਥ ਨੇ ਜਿਸ ਸਰੀਰ ਦੇ ਵਿੱਚ, ਘੱਟ ਦੇ ਅਰਥ ਨੇ ਸਾਡਾ ਹਿਰਦਾ ਸਰੀਰ, ਜੈ ਦੇ ਅਰਥ ਨੇ ਜਿਸ, ਵੁੱਠਾ ਦੇ ਅਰਥ ਨੇ ਆ ਵਸਿਆ। ਕੌਣ ਜੀ? ਸੱਚ ਧਣੀ। ਧਣੀ ਕਹਿੰਦੇ ਨੇ ਮਾਲਕ ਨੂੰ, ਸੱਚ ਕਹਿੰਦੇ ਨੇ ਸਦਾ ਰਹਿਣ ਵਾਲਾ। ਸਦਾ ਰਹਿਣ ਵਾਲਾ ਮਾਲਕ ਇੱਕੋ ਹੀ ਹੈ ਗੁਰਮੁਖੋ, ਜਿਹੜਾ ਪਰਮਾਤਮਾ, ਜਿਹਨੂੰ ਆਪਾਂ ਕਹਿੰਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਗਲਾ ਸਲੋਕ ਮੈਂ ਅੱਖਰੀ ਅਰਥੀ ਕਰ ਰਿਹਾ, ਬਾਅਦ ਵਿੱਚ ਕੁਝ ਪ੍ਰਮਾਣ ਸਾਂਝੇ ਕਰਾਂਗੇ ਵਿਸ਼ੇ ਨੂੰ ਲੈ ਕੇ। ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ ਪਿਆਸ ਨਾ ਬੂਝੈ ਮੂੰਹ ਕਣੀ। ਲੋਇਣ ਦੇ ਅਰਥ ਨੇ ਸਾਡੀਆਂ ਅੱਖਾਂ, ਲੋਈ ਦੇ ਅਰਥ ਕੀਤੇ ਨੇ ਜਗਤ ਸੰਸਾਰ, ਡਿੱਠ ਦੇ ਅਰਥ ਨੇ ਵੇਖਣਾ। ਇਹਨਾਂ ਅੱਖਾਂ ਦੇ ਨਾਲ ਸਾਰੇ ਸੰਸਾਰ ਨੂੰ ਵੇਖਦਿਆਂ, ਭਾਵੇਂ 90 ਵਰੇ ਹੋ ਜਾਣ, ਭਾਵੇਂ 100 ਵਰੇ ਹੋ ਜਾਣ, ਭਾਵੇਂ ਉਸ ਤੋਂ ਵੀ ਵੱਧ ਉਮਰ ਹੋ ਜਾਏ, ਡਿੱਠ ਵੇਖਦਿਆਂ ਪਿਆਸ ਨਾ ਬੁੱਝੇ। ਪਰ ਇਹਨਾਂ ਅੱਖਾਂ ਦੀ ਪਿਆਸ ਜਿਹੜੀ ਨਾ, ਜਗਤ ਨੂੰ ਵੇਖਦਿਆਂ, ਦੁਨੀਆਂ ਦੇ ਰੰਗ ਤਮਾਸ਼ੇ ਵੇਖਦਿਆਂ, ਦੁਨੀਆਂ ਨੂੰ ਵੇਖਦਿਆਂ, ਇਹਨਾਂ ਅੱਖਾਂ ਦੀ ਪਿਆਸ ਨਹੀਂ ਬੁੱਝਦੀ, ਨਾ ਬੁੱਝੈ ਮੂੰਹ ਕਣੀ। ਇੰਨੀ ਪਿਆਸ ਹੈ, ਇੰਨੀ ਇਹਨਾਂ ਦੇ ਵਿੱਚ ਵੇਖਣ ਦੀ ਤੜਫ ਹੈ ਵੀ ਸਾਰੀ ਉਮਰ ਹੀ ਬੰਦਾ ਦੁਨੀਆਂ ਦੇ ਰੰਗ ਤਮਾਸ਼ੇ ਵੇਖਦਾ ਰਹਿੰਦਾ। ਕਦੀ ਇਹਨਾਂ ਅੱਖਾਂ ਨੇ ਇਹ ਨਹੀਂ ਕਿਹਾ ਵੀ ਮੈਂ ਹੁਣ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਅੱਕ ਚੁੱਕੀ ਹਾਂ, ਥੱਕ ਚੁੱਕੀ ਹਾਂ, ਹੁਣ ਮੈਂ ਦੁਨੀਆਂ ਦੇ ਰੰਗ ਤਮਾਸ਼ੇ ਨਹੀਂ ਵੇਖਣੇ, ਨਹੀਂ ਰੱਜਦੀ ਹਾਂ। ਮੂੰਹ ਕਣੀ, ਇਹਨਾਂ ਦੀ ਪਿਆਸ ਇੰਨੀ ਕਣੀ ਜਿਹੜੀ ਬੁੱਝਦੀ ਨਹੀਂ। ਨਾਨਕ ਸੇ ਅੱਖੜੀਆਂ ਬੇਅਨ ਜਿੰਨੀ ਡਸੰਦੋ ਮਾਂ ਪਰੀ। ਜਿਹੜੀਆਂ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਅੱਕਦੀਆਂ ਹੀ ਨਹੀਂ, ਥੱਕਦੀਆਂ ਹੀ ਨਹੀਂ, ਉਹ ਪਰਮਾਤਮਾ ਨੂੰ ਕਿੱਥੋਂ ਵੇਖਣਗੀਆਂ? ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨਾਨਕ ਸੇ ਅੱਖੜੀਆਂ ਬੇਅਨ। ਉਹ ਅੱਖਾਂ ਹੋਰ ਨੇ ਜਿੰਨੀ ਡਸੰਦੋ ਮਾਂ ਪਰੀ, ਜਿਨ੍ਹਾਂ ਅੱਖਾਂ ਦੇ ਨਾਲ ਕੋਈ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ, ਪ੍ਰੀ ਦਿਰਥ ਨੇ ਪਤੀ, ਉਸ ਪਰਮਾਤਮਾ ਨੂੰ ਵੇਖਣਾ ਚਾਹੁੰਦਾ ਤੇ ਆਪਣੇ ਜੀਵਨ ਵਿੱਚ ਵੇਖਦਾ। ਪੌੜੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਜਿਨ ਜਨ ਗੁਰਮੁਖ ਸੇਵਿਆ। ਜਿਨ੍ਹਾਂ ਜਨ ਨੇ, ਮਨੁੱਖਾਂ ਨੇ, ਸੇਵਕਾਂ ਨੇ, ਗੁਰਮੁਖਾਂ ਨੇ, ਜਿਨ ਜਨ ਗੁਰਮੁਖ ਸੇਵਿਆ, ਗੁਰੂ ਵਾਲੇ ਬਣ ਕੇ, ਗੁਰੂ ਵੱਲ ਮੁੱਖ ਕਰਕੇ ਉਸ ਪਰਮਾਤਮਾ ਨੂੰ ਸੇਵਿਆ ਹੈ, ਆਰਾਧਿਆ ਹੈ, ਤਿੰਨ ਸਭ ਸੁਖ ਪਾਈ। ਉਹਨਾਂ ਨੂੰ ਇੱਕ ਸੁੱਖ ਨਹੀਂ ਮਿਲਦਾ, ਦੋ ਸੁੱਖ ਨਹੀਂ ਮਿਲਦੇ। ਨਾਮ ਜਪਣ ਵਾਲੇ ਨੂੰ, ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਸਾਰੇ ਸੁੱਖ ਜਿਹੜੇ ਨੇ ਉਹ ਨਸੀਬ ਹੋ ਜਾਂਦੇ ਨੇ। ਉਹ ਆਪ ਤਰਿਆ ਕੁਟੰਬ ਸਿਉਂ ਸਭ ਜਗਤ ਤਰਾਈ। ਨਾਮ ਜਪਣ ਵਾਲਾ
ਕੱਲਾ ਆਪ ਹੀ ਇਸ ਭਵਜਲ ਸੰਸਾਰ ਤੋਂ ਪਾਰ ਨਹੀਂ ਹੁੰਦਾ, ਆਪਣੇ ਸਾਰੇ ਕੁਟੰਬ ਨੂੰ ਵੀ ਪਾਰ ਕਰ ਦਿੰਦਾ ਹੈ। ਉਹਨ ਹਰ ਨਾਮਾ ਧਨ ਸੰਚਿਆ, ਨਾਮ ਜਪਣ ਵਾਲਾ ਉਹ ਆਪਣੇ ਅੰਦਰ ਨਾਮ ਦਾ ਧਨ ਸੰਚਿਆ ਦੇ ਅਰਥ ਨੇ ਇਕੱਠਾ ਕਰ ਲੈਣਾ, ਇਨਾ ਧਨ ਇਕੱਠਾ ਕਰ ਲੈਂਦਾ ਹੈ ਨਾਮ ਦਾ ਧਨ, ਸਭ ਤਿੱਖਾ ਬਜਾਈ ਉਹਦੀ ਦੁਨੀਆਂ ਦੀਆਂ ਸਾਰੀਆਂ ਤਿੱਖਾਵਾਂ ਬੁੱਝ ਜਾਂਦੀਆਂ ਨੇ, ਕਿਸੇ ਦੀ ਲਾਲਸਾ ਨਹੀਂ ਰਹਿੰਦੀ, ਕਿਉਂਕਿ ਨਾਮ ਦਾ ਧਨ ਹੀ ਇੰਨਾ ਇਕੱਠਾ ਹੋ ਜਾਂਦਾ ਹੈ, ਉਹਦੀਆਂ ਸਾਰੀਆਂ ਭੁੱਖਾਂ ਨਾਮ ਦੇ ਧਨ ਨੇ ਖਤਮ ਹੋ ਜਾਂਦੀਆਂ ਨੇ। ਉਹਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ, ਨਾਮ ਜਪਣ ਵਾਲਾ ਦੁਨੀਆਂ ਦੇ ਝੂਠੇ ਪਦਾਰਥਾਂ ਦਾ ਲਾਲਚ ਜਿਹੜਾ ਨਾ ਉਹ ਛੱਡ ਦਿੰਦਾ, ਉਹਨੂੰ ਪਤਾ ਕਿ ਦੁਨੀਆਂ ਦੇ ਪਦਾਰਥ ਝੂਠੇ ਨੇ, ਖਤਮ ਹੋਣ ਵਾਲੇ ਨੇ, ਕੋਈ ਵੀ ਨਿਭਣ ਵਾਲਾ ਨਹੀਂ। ਦੁਨੀਆਂ ਦੇ ਲਾਲਚ ਵਿੱਚ, ਪਦਾਰਥਾਂ ਦੇ ਲਾਲਚ ਵਿੱਚ ਨਹੀਂ ਲੱਗਦਾ, ਅੰਤਰ ਲਿਵ ਲਾਈ ਆਪਣੇ ਹਿਰਦੇ ਵਿੱਚ ਆਪਣੀ ਸੁਰਤ ਜਿਹੜੀ ਏ ਉਹ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਸ ਸਦਾ ਸਦਾ ਘਰ ਆਨੰਦ ਹੈ। ਜਿਹੜਾ ਆਪਣੀ ਲਿਵ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ ਨਾ, ਉਹਦੇ ਹਿਰਦੇ ਵਿੱਚ ਸਦਾ ਆਨੰਦ, ਸਦਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਹਰ ਸਖਾ ਸਹਾਈ, ਉਹ ਪਰਮਾਤਮਾ ਮਿੱਤਰ ਜਿਹੜਾ ਹੈ ਉਹਦੀ ਸਹਾਇਤਾ ਕਰਨ ਵਾਲਾ ਬਣ ਜਾਂਦਾ ਹੈ। ਉਹਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ, ਸਵਾਈ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ, ਉਹਦਾ ਕੋਈ ਦੁਸ਼ਮਣ ਨਹੀਂ। ਜਿਹੜਾ ਨਾਮ ਜਪਦਾ ਹੈ ਨਾ ਉਹਦਾ ਵੀ ਕਿਸੇ ਨਾਲ ਵੈਰ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਹੋ ਮਿਟੇ, ਉਹ ਨਿਰਭਉ ਹੋ ਜਾਂਦਾ ਹੈ, ਉਹ ਨਿਰਵੈਰ ਹੋ ਜਾਂਦਾ ਹੈ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੋਵਾ ਉਹੀ ਅਲ, ਉਹੀ ਅਲ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਜੋੜ ਕੇ ਕੀਤੇ ਨੇ। ਵੈਸੇ ਬਾਣੀ ਦੇ ਵਿੱਚ ਵੱਖਰਾ ਵੱਖਰਾ ਲਿਖਿਆ, ਵੱਖਰਾ ਹੀ ਪੜ੍ਹਨਾ ਹੋਵਾ ਉਹੀ ਅਲ, ਪਰ ਜਦੋਂ ਅਰਥ ਕਰਦੇ ਨੇ ਨਾ ਪ੍ਰੋਫੈਸਰ ਸਾਹਿਬ ਸਿੰਘ ਜੀ, ਇਹਨੂੰ ਜੋੜ ਕੇ ਪੜ੍ਹਦੇ ਨੇ ਹੋਵਾ ਉਹੀ ਅਲ। ਉਹੀ ਅਲ ਦੇ ਅਰਥ ਨੇ ਉਹੀ ਸੰਸਾਰ ਦੇ ਵਿੱਚ ਨਾਮਣਾ ਖੱਟਣ ਵਾਲਾ ਬਣ ਜਾਂਦਾ, ਪ੍ਰਗਟ ਹੋ ਜਾਂਦਾ, ਉਹਦਾ ਨਾਮਣਾ ਹੋ ਜਾਂਦਾ, ਉਹ ਮਹਾਨ ਪੁਰਖ ਬਣ ਜਾਂਦਾ ਹੈ। ਜਗਮਹਿ ਕਿਹੜਾ ਜੀ? ਗੁਰ ਗਿਆਨ ਜਪਾਈ, ਜਿਹੜਾ ਗੁਰੂ ਕੋਲੋਂ ਗਿਆਨ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ। ਪੂਰਬ ਲਿਖਿਆ ਪਾਇਆ ਹਰ ਸਿਉਂ ਬਣਿਆ, ਪਰ ਕਹਿਣ ਲੱਗੇ ਇਹ ਸੁਰਤ ਜੁੜਨੀ, ਨਾਮ ਹਿਰਦੇ ਵਿੱਚ ਵਸਣਾ, ਪਰਮਾਤਮਾ ਦੀ ਬੰਦਗੀ ਕਰਨੀ, ਇਹ ਹਰੇਕ ਦੇ ਹਿੱਸੇ ਵਿੱਚ ਨਹੀਂ ਆਉਂਦਾ। ਪੂਰਬ ਲਿਖਿਆ ਪਾਇਆ, ਜਿਹਦੇ ਪੂਰਬਲੇ ਭਾਗ ਜਾਗਦੇ ਨੇ ਨਾ ਉਹ ਹੀ ਗੁਰੂ ਵਾਲਾ ਬਣਦਾ ਹੈ, ਉਹਦੇ ਤੇ ਬਖਸ਼ਾਂ ਹੁੰਦੀਆਂ। ਹਰ ਸਿਉਂ ਬਣ ਆਈ, ਪੂਰਬਲੇ ਭਾਗ ਜਾਗੇ, ਬੰਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਕੀ ਆਇਆ? ਹਰ ਸਿਉਂ ਬਣ ਆਈ, ਉਹਦੀ ਹਰੀ ਪਰਮਾਤਮਾ ਨਾਲ ਬਣ ਆਈ, ਭਾਵ ਉਹਦਾ ਨਾਤਾ ਜੁੜ ਗਿਆ, ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ। ਇਹ ਅਖਰੀ ਅਰਥ ਸਨ। ਹੁਣ ਪਹਿਲਾ ਸਲੋਕ ਜਿਹੜਾ ਹੈ ਨਾ ਉਹਦੇ ਜਿਹੜਾ ਆਪਾਂ ਕੇਂਦਰੀ ਭਾਵ ਵੇਖ ਲਈਏ, ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ, ਮਹਾਰਾਜ ਜੀ ਕਹਿੰਦੇ ਨੇ ਪ੍ਰਭਾਤੇ ਪ੍ਰਭ ਨਾਮ ਜਪ। ਪ੍ਰਭਾਤ ਦੇ ਅਰਥ ਨੇ ਅੰਮ੍ਰਿਤ ਵੇਲਾ ਹੋ ਗਿਆ, ਬੰਦਿਆ ਇਹ ਤੇਰਾ ਸਮਾਂ ਸੌਂ ਕੇ ਨੰਘਾਉਣ ਦਾ ਨਹੀਂ ਹੋ, ਪ੍ਰਭਾਤ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਉੱਠ ਇਸ਼ਨਾਨ ਕਰ, ਗੁਰੂ ਦੇ ਚਰਨਾਂ ਵਿੱਚ ਜੁੜ ਤੇ ਪਰਮਾਤਮਾ ਦਾ ਨਾਮ ਜਪ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਅੰਮ੍ਰਿਤ ਵੇਲੇ ਦਾ ਬੜਾ ਜ਼ਿਕਰ ਕੀਤਾ, ਬੜੇ ਪ੍ਰਮਾਣ ਮਿਲਦੇ ਨੇ। ਇਸ ਅੰਮ੍ਰਿਤ ਵੇਲੇ ਨੂੰ ਬਹੁਤ ਉੱਤਮ ਮੰਨਿਆ ਗਿਆ, ਮਹਾਨ ਮੰਨਿਆ ਗਿਆ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲਾਂ ਤੋਂ ਆਪਾਂ ਆਰੰਭ ਕਰਾਂਗੇ, ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਜ਼ਿਕਰ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਿਹੜੀ ਭੇਟਾ ਰੱਖਾਂ ਉਹ ਪਰਮਾਤਮਾ ਭੇਟਾ ਨੂੰ ਵੇਖ ਕੇ ਖੁਸ਼ ਹੋ ਜਾਏ, ਪਰਮਾਤਮਾ ਦੇ ਕਿਹੋ ਜਿਹੇ ਸਾਹਮਣੇ ਮੈਂ ਬੋਲ ਬੋਲਾਂ ਉਹ ਮੇਰੇ ਬੋਲਾਂ ਨੂੰ ਸੁਣ ਕੇ ਤੇ ਮੇਰੇ ਉੱਤੇ ਰੀਝ ਪਏ, ਭਾਵ ਕਿਹੜਾ ਕੰਮ ਕੀਤਾ ਜਾਏ ਪਰਮਾਤਮਾ ਦੀ ਖੁਸ਼ੀ ਮਿਲ ਜਾਏ। ਤੇ ਫਿਰ ਪੁੱਛਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਦੱਸੋ ਕਿਹੜੀ ਭੇਟਾ ਰੱਖੀਏ, ਕਿਹੜੇ ਲਫ਼ਜ਼ ਆਪਣੀ ਜ਼ਬਾਨ ਨਾਲ ਬੋਲੀਏ ਉਹ ਪਰਮਾਤਮਾ ਸਾਡੇ ਤੇ ਰੀਝ ਪਏ, ਖੁਸ਼ ਹੋ ਜਾਏ। ਤੇ ਉਹ ਜੋ ਬੋਲ ਕਹਿ ਸਨ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਮੰਨ ਲਓ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਹੀ ਵਿਆਖਿਆ ਕਰਦੇ ਪਏ। ਅੰਮ੍ਰਿਤ ਵੇਲੇ ਦੀ ਵਡਿਆਈ ਹਜ਼ੂਰ ਨੇ ਬਿਆਨ ਕੀਤੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ, ਆਖਾ ਹੈ ਮੰਗਾ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ
ਜਿਤ ਸੁਣ ਧਰੇ ਪਿਆਰ। ਅਗਲੀ ਪੰਕਤੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪ੍ਰਭਾਤੇ ਪ੍ਰਭ ਨਾਮ ਜਪ। ਮਹਾਰਾਜ ਕਹਿਣ ਲੱਗੇ, ਜੇ ਪਰਮਾਤਮਾ ਦੀ ਪ੍ਰਸੰਨਤਾ ਲੈਣੀ ਆ, ਜੇ ਪਰਮਾਤਮਾ ਦੀ ਖੁਸ਼ੀ ਲੈਣੀ ਆ, ਤੇ ਬੰਦਿਆ ਅੰਮ੍ਰਿਤ ਵੇਲਾ ਹੋ ਗਿਆ। ਰਾਤ ਦਾ ਜਿਹੜਾ ਚੌਥਾ ਪਹਿਰ ਹੈ ਨਾ, ਉਹ ਸੌਂ ਕੇ ਨਗਾਉਣ ਦਾ ਨਹੀਂ ਹੋ। ਉੱਠ ਪਓ, ਇਸ਼ਨਾਨ ਕਰ, ਅੰਮ੍ਰਿਤ ਵੇਲੇ ਵਡਿਆਈਆਂ ਕਰ। ਮਸਕੀਨ ਸਾਹਿਬ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦੇ ਨੇ ਇਸ ਕਾਇਨਾਤ ਨੇ ਜੋ ਕੁਝ ਬਣਾਇਆ ਨਾ, ਬਾ ਕਮਾਲ ਬਣਾਇਆ। ਤੇ ਕਾਇਨਾਤ ਦਾ ਜਿਹੜਾ ਅਸਰ ਹੈ ਨਾ, ਉਹ ਹਰੇਕ ਚੀਜ਼ ਤੇ ਪੈਂਦਾ। ਬੰਦੇ ਤੇ ਵੀ ਅਸਰ ਪੈਂਦਾ, ਸਾਰੀ ਬਨਸਪਤੀ ਧਰਤੀ ਤੇ ਵੀ ਅਸਰ ਪੈਂਦਾ। ਉਹ ਕਿਵੇਂ? ਕਹਿਣ ਲੱਗੇ ਵੀ ਦੋ ਚੀਜ਼ਾਂ ਦਾ ਬਹੁਤ ਬੰਦਾ ਅਸਰ ਕਬੂਲਦਾ, ਇੱਕ ਤੇ ਰੁੱਤਾਂ ਦਾ, ਇੱਕ ਸਮੇਂ ਦਾ। ਇਹ ਦੋ ਮਹਾਨ ਚੀਜ਼ਾਂ। ਰੁੱਤ ਦਾ ਅਸਰ ਕੱਲਾ ਬਨਸਪਤੀ ਤੇ ਨਹੀਂ ਪੈਂਦਾ, ਬੰਦੇ ਤੇ ਵੀ ਪੈਂਦਾ। ਸਮੇਂ ਦਾ ਅਸਰ ਜਿਹੜਾ ਹੈ, ਕੱਲਾ ਧਰਤੀ ਤੇ ਨਹੀਂ ਪੈਂਦਾ, ਇਸ ਬੰਦੇ ਤੇ ਵੀ ਅਸਰ ਪੈਂਦਾ। ਉਹ ਕਹਿੰਦੇ ਵੇਖੋ, ਜਦੋਂ ਬਸੰਤ ਰੁੱਤ ਆਉਂਦੀ ਹੈ ਨਾ, ਤੇ ਬਸੰਤ ਰੁੱਤ ਦੇ ਵਿੱਚ ਜਿਹੜੇ ਠੰਡ ਦੇ ਨਾਲ, ਕੋਰੇ ਦੇ ਨਾਲ ਦਰਖਤਾਂ ਦੇ ਪੱਤੇ ਸੁੱਕ ਚੁੱਕੇ ਸਨ, ਝੜ ਸੁੱਕੇ ਸਨ, ਦਰਖਤ ਰੁੰਡ ਮੁੰਡ ਹੋ ਚੁੱਕੇ ਸਨ, ਇਸ ਕੱਕਰ ਦੇ ਨਾਲ ਬਸੰਤ ਰੁੱਤ ਆਈ ਹੈ। ਤੇ ਬਸੰਤ ਰੁੱਤ ਨੇ ਝੜੇ ਹੋਏ ਦਰਖਤਾਂ ਦੇ ਪੱਤੇ, ਕੁੰਬਰਲੀਆਂ ਜਿਹੜੀਆਂ ਸੀ, ਉਹ ਫੋਇਰ ਫੁਟਾਉਣੀਆਂ ਸ਼ੁਰੂ ਕਰ ਦਿੱਤੀਆਂ। ਬਸੰਤ ਰੁੱਤ ਦੇ ਵਿੱਚ ਫੁੱਲ ਜਿਹੜੇ ਸੀ, ਉਹ ਵੀ ਖੇੜੇ ਵਿੱਚ ਆ ਗਏ। ਗੁਲਾਬ ਦੇ ਫੁੱਲ ਖਿੜ ਗਏ ਨੇ, ਹੋਰ ਕਈ ਤਰ੍ਹਾਂ ਦੇ ਫੁੱਲਾਂ ਦੇ ਉੱਤੇ ਖੇੜਾ ਆ ਗਿਆ। ਭਾਵ ਇਹ ਜਿਹੜੀਆਂ ਰੁੱਤਾਂ ਨੇ ਨਾ, ਇਹ ਬਨਸਪਤੀ ਤੇ ਅਸਰ ਕਰਦੀਆਂ ਨੇ ਤੇ ਬੰਦੇ ਤੇ ਵੀ ਅਸਰ ਪਾਉਂਦੀਆਂ। ਹੁਣ ਵੇਖੋ, ਜਦੋਂ ਗਰਮੀ ਦੀ ਰੁੱਤ ਹੁੰਦੀ ਨਾ, ਤੇ ਬੰਦਾ ਕਹਿੰਦਾ ਵੀ ਹੁਣ ਹਲਕੇ ਫੁਲਕੇ ਕੱਪੜੇ ਲੱਭੋ, ਕਿਉਂਕਿ ਗਰਮੀ ਦੇ ਵਿੱਚ ਅਸੀਂ ਉਹ ਗਰਮ ਕੱਪੜੇ ਨਹੀਂ ਪਾ ਸਕਦੇ, ਕਿਉਂਕਿ ਉਸ ਐਸੀ ਤਪਸ਼ ਨੇ ਬੰਦੇ ਤੇ ਤਨ ਉੱਤੇ ਅਸਰ ਪਾਇਆ। ਜਿਸ ਵੇਲੇ ਸਰਦੀ ਦੀ ਰੁੱਤ ਆਉਂਦੀ ਹੈ, ਉਸ ਵੇਲੇ ਬੰਦਾ ਕਹਿੰਦਾ ਵੀ ਹੁਣ ਗਰਮੀਆਂ ਦੇ ਕੱਪੜੇ ਸਾਂਭ ਦਿਓ, ਹੁਣ ਸਰਦੀਆਂ ਦੇ ਕੱਪੜੇ ਕੱਢ ਲਓ, ਕਿਉਂਕਿ ਰੁੱਤ ਜਿਹੜੀ ਹੈ ਉਹ ਬੰਦੇ ਦੇ ਉੱਤੇ ਅਸਰ ਪਾ ਰਹੀ, ਬਾਡੀ ਦੇ ਉੱਤੇ, ਸਰੀਰ ਦੇ ਉੱਤੇ। ਇਨ ਬਿਨ ਇਸੇ ਤਰ੍ਹਾਂ ਜਿੱਥੇ ਰੁੱਤ ਅਸਰ ਪਾਉਂਦੀ ਹੈ, ਉੱਥੇ ਸਮਾਂ ਵੀ ਬਹੁਤ ਬੰਦੇ ਤੇ ਅਸਰ ਪਾਉਂਦਾ। ਇੱਕ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੋਲ ਸਾਂਝਾ ਕਰ, ਅੰਮ੍ਰਿਤ ਵੇਲੇ ਦੇ, ਕਿਉਂਕਿ ਜ਼ਿਆਦਾ ਆਪਾਂ ਸਿੱਖੀ ਦੇ ਵਿੱਚ ਪ੍ਰਕਾਚਾਰ ਕਰਦੇ ਹਾਂ ਵੀ ਅੰਮ੍ਰਿਤ ਵੇਲਾ ਬੰਦਿਆ ਸੰਭਾਲਦਾ। ਇਹ ਗੁਰੂ ਸਾਹਿਬਾਨਾਂ ਨੇ ਕਿਹਾ ਹੈ, ਕੱਲਾ ਬੋਲਣ ਵਾਲਾ ਬੰਦਾ ਹੀ ਨਹੀਂ ਕਹਿ ਰਿਹਾ, ਗੁਰੂ ਸਾਹਿਬਾਨਾਂ ਨੇ ਪ੍ਰਮਾਣ ਬੜੇ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਇੱਕ ਤੇ ਰੁੱਤ ਹੋਣੀ ਚਾਹੀਦੀ, ਇੱਕ ਬੀਜ ਸਾਬਤ ਹੋਣਾ ਚਾਹੀਦਾ। ਹੁਣ ਤੁਸੀਂ ਸਿਆਣੇ ਬੈਠੇ ਹੋ, ਜ਼ਿਮੀਦਾਰਾ ਕਰਦੇ ਹੋ, ਰੁੱਤ ਫਸਲ ਦੀ ਨਾ ਹੋਵੇ ਤੇ ਚੰਗਾ ਬੀਜ ਵੀ ਪੁੰਗਰਦਾ ਨਹੀਂ ਕੁਝ ਪ੍ਰਾਪਤੀ ਹੋਏਗਾ। ਇੱਕ ਤੇ ਰੁੱਤ ਹੋਵੇ ਉਸ ਫਸਲ ਦੀ, ਦੂਸਰਾ ਬੀਜ ਚੰਗਾ ਹੋਵੇ, ਦੋ ਚੀਜ਼ਾਂ ਰਲ ਜਾਣ ਤੇ 6 ਮਹੀਨੇ ਬਾਅਦ ਬੰਦੇ ਦਾ ਘਰ ਜਿਹੜਾ ਵਿਹੜਾ ਹੈ ਨਾ, ਫਸਲ ਨਾਲ ਭਰ ਜਾਂਦਾ। ਇਨ ਬਿਨ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ, ਆਹ ਜਿਹੜਾ ਸਮਾਂ ਮਿਲਿਆ ਨਾ ਤੈਨੂੰ, ਰੁੱਤ ਮਿਲ ਗਈ, ਸਮਾਂ ਮਿਲ ਗਿਆ, ਇਸ ਸਮੇਂ ਨੂੰ ਜੇ ਨਾ ਸੰਭਾਲਿਆ ਤੇ ਤੇਰੇ ਪੱਲੇ ਕੁਝ ਨਹੀਂ ਰਹਿਣ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਆਸਾ ਕੀ ਵਾਰ ਦੇ ਵਿੱਚ, ਉਹ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬਿਜ। ਹੁਣ ਤੇ ਵੱਤਰ ਸੀ, ਸਮਾਂ ਸੀ। ਵੱਤਰ ਦੇ ਅਰਥ ਨੇ, ਜਦੋਂ ਜ਼ਿਮੀਦਾਰਾਂ ਨੂੰ ਪਤਾ ਵੀ ਜਦੋਂ ਸਮਾਂ ਆ ਗਿਆ, 4 ਛਿੱਟਾਂ ਮੀਂਹ ਪੈ ਗਿਆ, ਜ਼ਮੀਨ ਦੇ ਵਿੱਚ ਪਾਣੀ ਦੀ ਥੋੜ ਨਹੀਂ, ਉਸ ਵੇਲੇ ਵੱਤਰ ਸੀ, ਸਮਾਂ ਸੀ। ਜੇ ਬੰਦਾ ਬੀਜ ਉਸ ਵੱਤਰ ਦੇ ਸਮੇਂ ਬੀਜ ਦਿੰਦਾ ਤੇ ਉਹਦੇ ਖੇਤਾਂ ਵਿੱਚ ਰੌਣਕਾਂ ਲੱਗ ਜਾਣੀ ਹੈ। ਜੇ ਵੱਤਰ ਨੰਘ ਗਿਆ, ਸਮਾਂ ਰੱਖ ਗਿਆ, ਬੰਦੇ ਦੇ ਪੱਲੇ ਕਿਉਂ ਨਹੀਂ ਮਿਲ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਹੁਣ ਵੱਤਾ ਹੈ, ਹੁਣ ਸਮਾਂ ਸੀ ਤੇਰੇ ਕੋਲ, ਤੂੰ ਮਨੁੱਖ ਬਣਿਆ ਸੀ, ਅੰਮ੍ਰਿਤ ਵੇਲੇ ਉੱਠ ਸਕਦਾ ਸੀ, ਨਾਮ ਜਪ ਸਕਦਾ ਸੀ, ਬੰਦਗੀ ਕਰ ਸਕਦਾ ਸੀ, ਵਾਹਿਗੁਰੂ ਦਾ ਨਾਮ ਤੇਰੀ ਰਸਨਾ ਤੇ ਆ ਸਕਦਾ ਸੀ, ਪਰ ਨੰਘ ਗਿਆ, ਨਹੀਂ ਉਸ ਵੱਤਰ ਨੂੰ ਸਮੇਂ ਨੂੰ ਸੰਭਾਲਿਆ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ। ਨਹੀਂ ਉਹ ਪ੍ਰਾਪਤ ਹੋਣ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਦੋ ਬੋਲ ਮੈਂ ਪ੍ਰਮਾਣ ਸਾਂਝੇ ਕਰਦੇ ਹਾਂ ਜਿਹੜੇ ਪ੍ਰਭਾਤੇ ਪ੍ਰਭ ਨਾਮ ਜਪ ਦੀ ਵਿਆਖਿਆ ਕਰਦੇ। ਇੱਕ ਬਚਨ ਆਉਂਦਾ ਹੈ ਮਹਾਰਾਜ ਕਹਿੰਦੇ ਨੇ ਝਾ ਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੇ ਨਾ ਵਿਆਪੇ ਨਾਨਕ ਮਿਟੇ ਉਪਾਦ। ਇਹ ਵੀ ਅੰਮ੍ਰਿਤ ਝਾ ਲਾਂਗੇ ਦੇ ਅਰਥ ਨੇ ਅੰਮ੍ਰਿਤ ਵੇਲਾ। ਵੇਖੋ ਇਹ ਚੀਜ਼ਾਂ ਨਾ ਕੱਲਾ ਬੰਦੇ ਤੇ ਅਸਰ ਨਹੀਂ ਪਾਉਂਦਾ ਸਮਾਂ, ਇਹ ਤੇ ਪੰਛੀਆਂ ਤੇ ਵੀ ਅਸਰ ਪਾਉਂਦਾ। ਬੰਦਾ ਅਲਾਰਮ ਲਾਉਂਦਾ ਹੈ ਨਾ, ਅਲਾਰਮ ਲਾਉਂਦਾ ਹੈ ਤੇ ਫਿਰ ਬੰਦੇ ਦੀ ਜਾਗ ਖੁੱਲਦੀ। ਪਰ ਕਦੀ ਤੁਸੀਂ ਵੇਖਿਆ ਵੀ ਪੰਛੀਆਂ ਨੇ ਵੀ ਅਲਾਰਮ ਲਾਇਆ? ਵੇਖੋ ਉਹਨਾਂ ਨੂੰ ਕਿੱਡੀ ਵੱਡੀ ਦਾਤ ਮਿਲੀ। ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਕੋਈ ਉਹਨੂੰ ਉਠਾਉਂਦਾ ਨਹੀਂ। ਪਤਾ ਨਹੀਂ ਪਰਮਾਤਮਾ ਨੇ ਇਹੋ ਜਿਹਾ ਸੈਂਸਰ ਉਹਨਾਂ ਦੇ ਅੰਦਰ ਰੱਖ ਦਿੱਤਾ, ਹਲੇ ਦਿਨ ਦਾ ਚੜਾਓ ਹੁੰਦਾ ਹੈ, ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਰੰਗ। ਉਸ ਵੇਲੇ ਪਹੁ ਫੁੱਟਦੀ ਅੰਮ੍ਰਿਤ ਵੇਲਾ ਹੁੰਦਾ, ਚਿੜੀਆਂ ਦੀ ਜਾਗ ਖੁੱਲ ਜਾਂਦੀ, ਉਹ ਚੀਜ਼ ਚਹਾਉਣਾ ਸ਼ੁਰੂ ਕਰ ਦਿੰਦੀਆਂ। ਤੁਸੀਂ ਵੇਖਦੇ ਹੋ ਮੁਰਗਾ ਪਿੰਡਾਂ ਦੇ ਵਿੱਚ, ਆਪਾਂ ਕਹਿੰਦੇ ਵੀ ਬਾਂਗ ਦਿੰਦਾ ਤੇ ਤਾਂ ਸੂਰਜ ਚੜ੍ਹਦਾ, ਨਹੀਂ ਸੂਰਜ ਚੜ੍ਹਦਾ ਤੇ ਬਾਂਗ ਦਿੰਦਾ। ਹੈਰਾਨਗੀ ਦੀ ਗੱਲ, ਬੰਦਾ ਅਲਾਰਮ ਲਾ ਕੇ ਵੀ ਕਈ ਵਾਰੀਆਂ ਦੀ ਅੱਖਾਂ ਨਹੀਂ ਖੁੱਲਦੀਆਂ, ਸੁੱਤਾ ਹੀ ਰਹਿ ਜਾਂਦਾ, ਕਹਿੰਦੇ ਵੀ ਅਲਾਰਮ ਵੱਜ ਰਿਹਾ ਸੀ, ਪਤਾ ਹੀ ਨਹੀਂ। ਪਰ ਵੇਖੋ ਜਾਨਵਰਾਂ ਦੇ ਵਿੱਚ, ਪਸ਼ੂਆਂ ਦੇ ਵਿੱਚ ਕਿੱਡੀ ਵੱਡੀ ਦਾਤ ਪਰਮਾਤਮਾ ਨੇ ਟਿਕਾ ਦਿੱਤੀ, ਹਲੇ ਸੂਰਜ ਦਾ ਚੜ੍ਹਾਓ ਹੁੰਦਾ ਹੀ ਹੈ, ਉਸੇ ਵੇਲੇ ਮੁਰਗੇ ਬਾਂਗ ਦੇਣੀ ਸ਼ੁਰੂ ਕਰਦੇ ਨੇ, ਪੰਛੀ ਉੱਠ ਪੈਂਦੇ ਨੇ, ਪਸ਼ੂ ਉੱਠ ਪੈਂਦੇ ਨੇ। ਅੰਮ੍ਰਿਤ ਵੇਲੇ ਦਾ ਇਹ ਸਮਾਂ ਸੰਭਾਲ ਲੈਂਦੇ ਨੇ ਜੋ ਵੀ ਉਹਨਾਂ ਦੇ ਵਿਚਾਰਿਆਂ ਦੀ ਕਿਰਿਆ। ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਨਾਮ ਜਪਦਾ ਨਾ, ਉਹ ਤੇ ਬੜੀ ਵੱਡੀ ਬਖਸ਼ਿਸ਼ ਹੁੰਦੀ, ਬਹੁਤ ਵੱਡੀ। ਇੱਥੋਂ ਤੱਕ ਵੀ ਕਹਿੰਦੇ ਨੇ ਵੀ ਜਿਹੜੇ ਚਾਰ ਪਹਿਰ ਦੇ ਨਾ ਦਿਨ ਦੇ, ਚਾਰ ਪਹਿਰ ਰਾਤ ਦੇ ਨੇ, ਤੇ ਰਾਤ ਦਾ ਚੌਥਾ ਪਹਿਰ ਜਿਹੜਾ ਹੈ ਨਾ ਉਹ ਬੰਦਗੀ ਕਰਨ ਦਾ ਸਮਾਂ। ਚੌਥਾ ਪਹਿਰ ਪਤਾ ਕਿਹੜਾ ਮੰਨੇਗਾ? 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਦਾ। ਇਹਨੂੰ ਅੰਮ੍ਰਿਤ ਵੇਲਾ ਵੱਖਰਾ ਵੱਖਰਾ ਵੀ ਕਿਸੇ ਨੇ ਕਰ ਦਿੱਤਾ। ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਨਾ, ਜਿਹੜੇ ਹਰ ਵਕਤ ਗੜੋਂ ਚ ਰਹਿੰਦੇ ਨੇ, ਉਹ ਤੇ ਰਾਤ ਜਦੋਂ 12 ਵਜਦੇ ਨੇ ਨਾ, ਅਗਲੀ ਰਾਤ ਅਗਲਾ ਦਿਨ ਸ਼ੁਰੂ ਹੋ ਜਾਂਦਾ, ਰਾਤ ਨੂੰ 12 ਵਜੇ ਉੱਠ ਪੈਂਦੇ ਨੇ। ਚਲੋ ਉਹ ਉਹਨਾਂ ਦੀ ਹਿੰਮਤ ਹੈ, ਬੰਦਗੀ ਇੰਨੀ, ਤਪ ਇੰਨਾ, ਇੰਨਾ ਸਿਮਰਨ ਹੁੰਦਾ, ਉੱਠ ਪੈਂਦੇ ਨੇ। ਪਰ ਕਹਿਣ ਲੱਗੇ ਬੰਦਿਆ, ਘੱਟੋ ਘੱਟ ਚੌਥਾ ਪਹਿਰ ਜਿਹੜਾ ਹੈ ਨਾ ਇਹ ਤੂੰ ਸੁੱਤੇ ਪਿਆ ਨਾ ਹੈਗਾ। ਚੌਥਾ ਪਹਿਰ 3 ਵਜੇ ਰਾਤ ਸ਼ੁਰੂ ਹੁੰਦਾ, 6 ਵਜੇ ਤੱਕ ਦਾ ਚੌਥਾ ਪਹਿਰ। ਉਸ ਵੇਲੇ ਉੱਠ ਕੇ ਇਸ਼ਨਾਨ ਕਰ, ਬੰਦਗੀ ਕਰ। ਉਸ ਪਹਿਰ ਦੇ ਵਿੱਚ ਨਾ ਸਾਡੇ ਸਿੱਖ ਵਰਮਾਨ ਕਹਿੰਦੇ ਨੇ ਮਾਇਆ ਸੁੱਤੀ ਹੁੰਦੀ। ਕਿਉਂ ਅਸਰ ਹੁੰਦਾ? ਇੱਕ ਤੇ ਮਾਇਆ ਸੁੱਤੀ ਹੁੰਦੀ, ਦੂਸਰਾ ਵਕਾਰ ਸੁੱਤੇ ਹੁੰਦੇ। ਉਹ ਜਿਹੜਾ ਸਮਾਂ ਹੈ ਨਾ ਬੰਦਗੀ ਕਰਨ ਦਾ, ਬਹੁਤ ਵਧੀਆ ਸਮਾਂ ਮੰਨੇ, ਬਹੁਤ ਵਧੀਆ। ਮੁਸਲਮਾਨ ਮੁਹੰਮਦ ਸਾਹਿਬ ਹੋਏ ਨੇ ਨਾ, ਉਹ ਪਤਾ ਕੀ ਕਹਿੰਦੇ ਸਨ ਇਸ ਪਹਿਰ ਨੂੰ? ਉਹਨਾਂ ਦੀ ਜ਼ਬਾਨ ਤੇ ਇੱਕ ਅਸੀਂ ਲਫ਼ਜ਼ ਸੁਣਦੇ ਹਾਂ ਸੁਭਾਨ ਅੱਲਾ। ਉਹ ਸੁਭਾਨ ਅੱਲਾ ਦੇ ਅਰਥ ਪਤਾ ਕੀ ਕੀਤੇ ਨੇ? ਸੁਬਾ ਅੱਲਾ, ਵੀ ਜਿਹੜਾ ਸੁਬਾ ਦਾ ਸਮਾਂ ਹੈ ਨਾ ਉਹ ਬੰਦਿਆ ਤੇਰੇ ਵਕਾਰ ਭੋਗਣ ਦਾ ਨਹੀਂ, ਉਹ ਸੌਣ ਦਾ ਨਹੀਂ ਗਾ। ਸੁਬਾ ਅੱਲਾ ਦੇ ਅਰਥ ਨੇ ਸੁਬਾ ਹੋ ਗਈ ਤੇ ਅੱਲਾ ਦਾ ਸਮਾਂ ਹੈ, ਇਬਾਦਤ ਕਰਨ ਦਾ ਸਮਾਂ ਹੈ, ਬੰਦਗੀ ਕਰਨ ਦਾ ਸਮਾਂ। ਬਾਬਾ ਫਰੀਦ ਸਾਹਿਬ ਜਿਹੜੇ ਮੁਸਲਮਾਨ, ਉਹਨਾਂ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਆਪਣੇ ਬਚਨਾਂ ਦੇ ਵਿੱਚ। ਉਹ ਕਹਿੰਦੇ ਨੇ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ਼ ਗੁਜ਼ਾਰ। ਉਹਨਾਂ ਨੇ ਇਹ ਨਹੀਂ ਕਿਹਾ ਵੀ ਦੁਪਹਿਰ ਵੇਲੇ, ਹਾਲਾਂਕਿ ਚਲੋ 5 ਵਕਤ ਨਵਾਜ਼ ਉਹਨਾਂ ਦੇ ਧਰਮ ਦੇ ਵਿੱਚ, ਆਪਾਂ ਉਹਨਾਂ ਦੀ ਮਰਿਆਦਾ ਵੀ 5 ਵਕਤ ਨਵਾਜ਼ ਪੜ੍ਹਦੇ ਨੇ, ਪਰ ਅੰਮ੍ਰਿਤ ਵੇਲੇ ਦੀ ਗੱਲ ਉਹਨਾਂ ਨੇ ਵੀ ਕੀਤੀ। ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਕੀ ਕਰਜੇ, ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੇ ਪਾਏ। ਇਹ ਉਹਨਾਂ ਨੂੰ ਇੰਜ ਕਹਿ ਲਏ ਵੀ ਮਿੱਠੀ ਜੀ ਝਿੜਕ ਮਾਰੀਏ ਵੀ ਅੰਮ੍ਰਿਤ ਵੇਲਾ ਹੋ ਗਿਆ ਬੰਦਿਆ, ਇਹ ਸੌਂ ਕੇ ਨੰਘਾਉਣ ਦਾ ਨਹੀਂ, ਇਹਨੂੰ ਸੰਭਾਲਣ ਦਾ ਸਮਾਂ ਵਰਤਰ ਹੈ, ਇਹਨੂੰ ਸੰਭਾਲ ਲਾ। ਕਈ ਵਾਰੀ ਨਾ ਸਾਡਾ ਬੰਦਾ ਇੰਜ ਕਹਿ ਲਈਏ ਵੀ ਤਰਕਵਾਦੀ ਅੱਜ ਬਹੁਤ ਨੇ, ਉਹ ਤਰਕ ਕਰਨ ਵਾਲਾ, ਕਿਉਂਕਿ ਸਾਇੰਸ ਦਾ ਯੁੱਗ ਹੈ, ਜਿਹੜੇ ਬੱਚੇ ਨੇ ਨਾ ਉਸ ਗੱਲ ਤੇ ਕਈ ਵਾਰੀ ਕਿੰਤੂ ਪਰੰਤੂ ਕਰਦੇ ਨੇ ਵੀ ਜ਼ਰੂਰੀ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਸਫਲ ਹੁੰਦਾ? ਅਸੀਂ ਦੁਪਹਿਰ ਵੇਲੇ ਨਹੀਂ ਜਪ ਸਕਦੇ, ਅਸੀਂ ਸ਼ਾਮ ਨੂੰ ਨਹੀਂ ਜਪ ਸਕਦੇ,
ਉਸ ਵੇਲੇ ਕੀ ਜੱਪਿਆ ਫਲੀ ਭੂਤ ਨਹੀਂ ਹੁੰਦਾ। ਤੁਸੀਂ ਡਾਕਟਰ ਸਾਹਿਬਾਨ ਨੂੰ ਕਦੀ ਪੁੱਛ ਕੇ ਵੇਖੋ, ਉਹ ਵੀ ਕਹਿੰਦੇ ਨੇ ਵੀ ਜਿਹੜੀ ਸੈਰ ਕਰਨੀ ਨਾ, ਸੈਰ ਬੰਦੇ ਵਾਸਤੇ ਬਹੁਤ ਜ਼ਰੂਰੀ ਹੈ। ਜਿੰਨੇ ਕਦਮ ਚੱਲਦਾ ਹੈ ਨਾ ਸੈਰ ਕਰਦਾ, ਇਹ ਕਦਮ ਨਹੀਂ ਚੱਲ ਰਿਹਾ ਇੰਜ ਕਹਿ ਲਏ ਵੀ ਇਹਦੀ ਉਮਰ ਵੱਧਦੀ ਹੈ ਸੈਰ ਕਰਨ ਦੇ ਨਾਲ, ਭਾਵ ਸਰੀਰ ਰਿਸ਼ਟ ਪੁਸ਼ਟ ਰਹਿੰਦਾ। ਪਰ ਡਾਕਟਰ ਸਾਹਿਬਾਨ ਵੀ ਇਹ ਗੱਲ ਕਹਿੰਦੇ ਨੇ, ਕਹਿਣ ਲੱਗੇ ਬੰਦਿਆ ਅੰਮ੍ਰਿਤ ਵੇਲੇ ਦੀ ਸੈਰ, ਦੁਪਹਿਰ ਦੀ ਸੈਰ ਤੇ ਸ਼ਾਮ ਦੀ ਸੈਰ ਵਿੱਚ ਕੋਹਾਂ ਦਾ ਫਰਕ ਹੈ। ਕੋਹਾਂ ਜਿਹੜੀ ਅੰਮ੍ਰਿਤ ਵੇਲੇ ਸੈਰ ਦੇ ਵਿੱਚ ਤੈਨੂੰ ਐਨਰਜੀ ਮਿਲਣੀ ਹੈ ਨਾ, ਉਹ ਤੈਨੂੰ ਦੁਪਹਿਰ ਵੇਲੇ ਨਹੀਂ ਮਿਲ ਸਕੀ, ਉਹ ਸ਼ਾਮ ਵੇਲੇ ਨਹੀਂ ਮਿਲ ਸਕੀ। ਤੇ ਸਾਡੇ ਸਿੱਖ ਵਿਦਵਾਨ ਉਹਨਾਂ ਬੱਚਿਆਂ ਨੂੰ ਫਿਰ ਜਵਾਬ ਦਿੰਦੇ ਨੇ, ਕਹਿਣ ਲੱਗੇ ਜੇ ਅੰਮ੍ਰਿਤ ਵੇਲੇ ਦੀ ਸੈਰ ਮਹਾਨ ਮੰਨੀ ਗਈ, ਦੁਪਹਿਰ ਵੇਲੇ ਉਹ ਬਖਸ਼ਿਸ਼ ਨਹੀਂ, ਸ਼ਾਮ ਵੇਲੇ ਉਹ ਐਨਰਜੀ ਨਹੀਂ, ਤੇ ਸੱਚ ਜਾਣੀ ਸਿਮਰਨ ਦੀ ਵੀ ਅੰਮ੍ਰਿਤ ਵੇਲੇ ਦੀ ਜਿਹੜੀ ਐਨਰਜੀ ਮਿਲਣੀ ਨਾ, ਜਿਹੜੀ ਬਖਸ਼ਿਸ਼ ਮਿਲਣੀ, ਉਹ ਦੁਪਹਿਰ ਵੇਲੇ ਨਹੀਂ ਮਿਲੇਗੀ। ਤੇ ਹੈ ਫਲ ਤੇ ਮਿਲਣਾ ਹੀ, ਬਾਣੀ ਪੜਾਂਗੇ, ਸਿਮਰਨ ਕਰਾਂਗੇ, ਪਰ ਜਿਹੜੀ ਅੰਮ੍ਰਿਤ ਵੇਲੇ ਬੰਦੇ ਦਾ ਮਨ ਜਿਹੜਾ ਹੈ ਨਾ ਇਕਾਗਰ ਹੋ ਜਾਂਦਾ, ਜਿਹੜੇ ਜਗਿਆਸੂ ਜਾਗਣ ਦੀ ਇੱਛਾ ਲੈ ਕੇ ਆਉਂਦੇ ਨੇ ਨਾ, ਉਹ ਇਸ ਚੀਜ਼ ਤੇ ਬਹੁਤ ਧਿਆਨ ਦਿੰਦੇ ਜੇ, ਪਹਿਰਾ ਦਿੰਦੇ ਵੀ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਇਹਦੇ ਨਾਲ ਸਾਡਾ ਇੰਜ ਵੀ। ਸਾਡੇ ਵਿਦਵਾਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਦਿਨ ਦੀ ਬੰਦਗੀ ਜਿਹੜੀ ਨਾ ਇੱਕ ਪਾਸੇ ਰੱਖ ਲਈ ਜਾਏ ਤੇ ਅੰਮ੍ਰਿਤ ਵੇਲੇ ਦੀ ਬੰਦਗੀ ਇੱਕ ਪਾਸੇ ਰੱਖ ਲਈ ਜਾਏ। ਕਹਿਣ ਲੱਗੇ ਸਾਰੇ ਦਿਨ ਦੀ ਬੰਦਗੀ ਅੰਮ੍ਰਿਤ ਵੇਲੇ ਦੀ ਬੰਦਗੀ ਦੇ ਬਰਾਬਰ ਕੁਝ ਵੀ ਨਹੀਂ। ਉਹ ਤੁਹਾਨੂੰ ਜਿਹੜਾ 15 ਮਿੰਟ ਵਿੱਚ ਬਖਸ਼ਿਸ਼ ਮਿਲਣੀ ਨਾ ਪਰਮਾਤਮਾ ਦੀ, ਉਹ ਸਾਰੇ ਦਿਨ ਦੇ ਜਿੰਨੇ ਮਰਜ਼ੀ ਘੰਟੇ ਲੈ ਲਓ ਓਨੀ ਬਖਸ਼ਿਸ਼ ਨਹੀਂ ਮਿਲੇ। ਕਿਉਂ ਨਹੀਂ ਮਿਲੇਗੀ? ਕਿਉਂਕਿ ਦਿਨ ਦਾ ਚੜਾਓ ਹੁੰਦਾ ਤੇ ਮਾਇਆ ਜਾਗਦੀ, ਅਸਰ ਪੈਂਦਾ। ਜਿਹੜੇ 5 ਵਿਕਾਰ ਨੇ ਜਾਗਦੇ ਨੇ, ਅਸਰ ਪਾਉਂਦੇ ਨੇ ਸਾਡੇ, ਬੰਦੇ ਦਾ ਮਨ ਇਕਾਗਰ ਨਹੀਂ ਆਉਣਾ। ਹੁਣ ਤੁਸੀਂ ਵੇਖੋ, ਆਪਾਂ ਗੁਰੂ ਘਰ ਵਿੱਚ ਬੈਠੇ ਹਾਂ ਨਾ, ਇਸ ਬੰਦੇ ਦੀ ਬਿਰਤੀ ਗੁਰੂ ਘਰ ਵਿੱਚ ਵੀ ਬੈਠੇ ਹਾਂ, ਸਾਡਾ ਧਿਆਨ ਹੋ ਸਕਦਾ ਸਟੋਰ ਤੇ ਚਲੇ ਗਿਆ ਹੋਵੇ, ਘਰ ਵਿੱਚ ਚਲੇ ਗਿਆ ਹੋਵੇ, ਮਨ ਇਕਾਗਰ ਨਹੀਂ ਹੁੰਦਾ, ਮਾਇਆ ਵਿੱਚ ਚਲੇ ਜਾਂਦਾ। ਪਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੰਦਗੀ ਕਰੋਗੇ ਨਾ, ਇਹ ਚੀਜ਼ਾਂ ਤੁਹਾਡੇ ਤੋਂ ਥੋੜ੍ਹੀ ਦੇਰ ਵਾਸਤੇ ਖੜਾ ਛੱਡ ਜੂ, ਉਸ ਵੇਲੇ ਅਸਰ ਨਹੀਂ ਕਰਦੀ। ਬੰਦੇ ਦਾ ਮਨ ਬੜੀ ਛੇਤੀ ਇਕਾਗਰ ਹੁੰਦਾ, ਪਰਮਾਤਮਾ ਦੇ ਨਾਂ ਵਿੱਚ ਇਹਦੀ ਸੁਰਤ ਬਹੁਤ ਛੇਤੀ ਜੁੜਦੀ, ਭਾਵ ਉਸ ਵੇਲੇ ਸਮਾਂ ਘੱਟ ਵੀ ਲੱਗਦਾ ਤੇ ਬਖਸ਼ਿਸ਼ ਜ਼ਿਆਦਾ ਮਿਲਦੀ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਹ ਸ਼ਬਦ ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀਏ ਗਾਉਂਦੇ ਨੇ, ਬੜੇ ਪਿਆਰ ਦੇ ਨਾਲ ਤੇ ਸਰਵਣ ਕਰਦੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾ ਸੁਣੀ ਪੁਕਾਰ, ਮੇਗੇ ਨੂੰ ਫਰਮਾਨ ਹੋਵਾ ਵਰਸ ਕਿਰਪਾ ਤਾਰ। ਉਹ ਵੀ ਅੰਮ੍ਰਿਤ ਵੇਲੇ ਕੁਰਲਾਉਂਦਾ ਹੈ, ਕੂਕਦਾ ਹੈ ਤੇ ਪਰਮਾਤਮਾ ਦੀਆਂ ਬਖਸ਼ਿਆਂ ਦਾ ਪਾਤਰ ਬਣਦਾ। ਬੰਦਿਆ ਤੁਸੀਂ ਅੰਮ੍ਰਿਤ ਵੇਲੇ ਉੱਠ ਕੂਕਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਤੇਰੇ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਹੋਈ। ਜਨਮ ਸਾਖੀ ਵਾਲੇ ਜੇ ਮੈਂ ਬਚਨ ਚੇਤੇ ਕਰਾ ਦਿਆਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ, ਦੁਨੀਆਂ ਦਾ ਪਾਰ ਉਤਾਰਾ ਕਰਦੇ ਕਰਦੇ ਕਦੀ ਕਿਤੇ ਰਾਤ ਜਿੱਥੇ ਪੈ ਜਾਂਦੀ ਉੱਥੇ ਗੁਜ਼ਾਰਦੇ ਨੇ, ਅਗਲੀ ਰਾਤ ਕਿਤੇ ਪੈ ਉੱਥੇ ਗੁਜ਼ਾਰਦੇ ਨੇ। ਜਨਮ ਸਾਖੀ ਵਾਲੇ ਨੇ ਲਿਖਿਆ ਵੀ ਜੰਗਲ ਦੇ ਵਿੱਚ ਰਾਤ ਦਾ ਸਮਾਂ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੁਕੇ ਨੇ, ਭਾਈ ਮਰਦਾਨਾ ਜੀ ਨਾਲ ਨੇ। ਕਹਿਣ ਲੱਗੇ ਰਾਤ ਹਨੇਰੀ ਚੱਖੜ ਚੁੱਲ ਰਿਹਾ ਹੈ, ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਮੇਰਾ ਬਾਬਾ ਨਾਨਕ ਲੋਕਾਂ ਦਾ ਪਾਰ ਉਤਾਰਾ ਕਰਨ ਵਾਸਤੇ ਆਪਣਾ ਪਰਿਵਾਰ ਪੁੱਤਰ ਸਭ ਛੱਡ ਕੇ ਜਾ ਰਹੇ ਨੇ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮੈਂ ਪੁੱਠਾ। ਦੁਨੀਆਂ ਦੀ ਪੁਕਾਰ ਸੁਣਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਚੜਿਆ ਸੋਧਣ ਧਰਤ ਲਿਖਾ। ਦੁਨੀਆਂ ਦੇ ਲੋਕਾਂ ਨੂੰ ਸੋਧਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ, ਲੋਕਾਂ ਦਾ ਲੋਕਾਈ ਦਾ ਭਲਾ ਕਰਨ ਵਾਸਤੇ ਮਹਾਰਾਜ ਜੀ ਨੇ ਸੁੱਖ ਆਰਾਮ ਚੈਨ ਬੱਚੇ ਪਰਿਵਾਰ ਛੱਡ ਦਿੱਤੇ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ, ਚਲੇ ਗਏ ਨੇ ਲੋਕਾਈ ਦਾ ਭਲਾ ਕਰਨ ਵਾਸਤੇ। ਕਹਿਣ ਲੱਗੇ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਇੰਨੀ ਭਿਆਨਕ ਇੱਕ ਸ਼ਕਲ ਭਾਈ ਮਰਦਾਨੀ ਨੂੰ ਸਾਹਮਣੇ ਆਉਂਦੀ ਵਿਖਾਈ ਦਿੱਤੀ ਤੇ ਪੁੱਛਿਆ ਸੀ, ਬਾਬਾ ਅੱਗੇ ਤੇ ਬਹੁਤ ਵਾਰੀ ਵੱਡੀਆਂ ਵੱਡੀਆਂ ਮੁਸ਼ਕਲਾਂ ਵਿੱਚੋਂ ਬਚ ਗਿਆ, ਏਡੀ ਵੱਡੀ ਬਲਾ ਅੱਜ ਦੇ ਕੋਲ ਨਹੀਂ ਪਾਏ। ਪੁੱਛਿਆ ਕੀ ਹੋ ਗਿਆ? ਕਹਿਣ ਲੱਗੋ ਵੇਖੋ ਕਿੱਡੇ ਵੱਡੇ ਆਕਾਰ ਦਾ ਬੰਦਾ। ਪੁੱਛਿਆ ਜੀ ਕੌਣ ਹੈ? ਤੇ ਮਹਾਰਾਜ ਨੇ ਕਿਹਾ ਸੀ ਕਲਯੁਗ। ਹਾਲਾਂਕਿ ਇਹਨਾਂ ਚੀਜ਼ਾਂ ਨੂੰ ਅੱਜ ਅਸੀਂ ਮੰਨਣ ਵਾਸਤੇ ਤਿਆਰ ਨੇ, ਪਰ ਹੈ ਨੇ। ਸੁਪਨੇ ਵਿੱਚ ਵੀ ਕਈ ਵਾਰੀ ਇਹੋ ਜਿਹਾ ਬੰਦਾ ਸੋਚਦੇ ਨੇ ਵੀ ਆਹ ਕੋਈ ਭਾਣਾ ਵਾਪਰ ਗਿਆ, ਡਰਾਵਣੀਆਂ ਸ਼ਕਲਾਂ ਸਾਹਮਣੇ ਆ ਜਾਂਦੀਆਂ ਨੇ।
ਵੈਸੇ ਤੇ ਕਲਯੁਗ ਪਤਾ ਕੀ ਜੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ? ਪ੍ਰਿਅਤਤ ਭਗਵੰਤ, ਜਦੋਂ ਰੱਬ ਦੀ ਯਾਦ ਭੁੱਲਦੀ ਨਾ, ਉਦੋਂ ਵੀ ਬੰਦਾ ਸਾਹਮਣੇ ਕਲਯੁਗੀ ਦੇ ਵਿੱਚ ਜੀਵਨ ਬਤੀਤ ਕਰ। ਇੰਨੀ ਭਿਆਨਕ ਸ਼ਕਲ, ਏਡਾ ਵੱਡਾ ਆਕਾਰ, ਕਾਲਾ ਰੰਗ, ਲਾਲ ਅੱਖਾਂ, ਜਿਸ ਵੇਲੇ ਚੱਲਦਾ ਚੱਲਦਾ ਸਤਿਗੁਰਾਂ ਦੇ ਨੇੜੇ ਆ ਰਿਹਾ। ਜਨਮ ਸਾਖੀ ਵਾਲੇ ਨੇ ਲਿਖਿਆ ਵੀ ਜਿਵੇਂ ਜਿਵੇਂ ਮਹਾਰਾਜ ਜੀ ਦੇ ਨੇੜੇ ਆ ਰਿਹਾ ਸੀ, ਭਾਈ ਬਰਤਾਨਾ ਜੀ ਤੇ ਕੰਬ ਰਹੇ ਸਨ, ਡਰ ਰਹੇ ਸਨ, ਉਵੇਂ ਉਵੇਂ ਉਹਦਾ ਸਰੂਪ ਛੋਟਾ ਹੁੰਦਾ ਜਾਂਦਾ ਸੀ, ਉਵੇਂ ਉਵੇਂ ਉਹਦਾ ਜਿਹੜੀ ਸ਼ਕਲ ਸੀ ਬਦਲਦੀ ਜਾ ਰਹੀ ਸੀ। ਜਿਵੇਂ ਵੀ ਮਹਾਰਾਜ ਜੀ ਦੇ ਨੇੜੇ ਪਹੁੰਚਿਆ, ਉਸ ਵੇਲੇ ਉਹਦੀ ਆਮ ਮਨੁੱਖਾਂ ਵਰਗੀ ਸ਼ਕਲ ਹੋ ਗਈ। ਤੇ ਸਾਡੇ ਸਿੱਖ ਵਰਵਾਨ ਕਹਿੰਦੇ ਨੇ, ਬੰਦਿਆ ਇਹ ਵੀ ਬੜੀ ਵੱਡੀ ਸਮਝ ਜਨਮ ਸਾਖੀ ਵਾਲੇ ਨੇ ਲਿਖ ਦਿੱਤੀ, ਜਦੋਂ ਤੋਂ ਤੂੰ ਗੁਰੂ ਤੋਂ ਦੂਰ ਹੁੰਦਾ, ਤੇਰੇ ਵਰਗਾ ਭਿਆਨਕ ਬੰਦਾ ਹੀ ਕੋਈ ਨਹੀਂ, ਤੇਰੇ ਵਰਗਾ ਡਰਾਉਣਾ ਬੰਦਾ ਹੀ ਕੋਈ ਨਹੀਂ। ਜਿਵੇਂ ਜਿਵੇਂ ਬੰਦਾ ਗੁਰੂ ਦੇ ਨੇੜੇ ਆਈ ਜਾਂਦਾ, ਗੁਰੂ ਦੇ ਨੇੜੇ ਆਈ ਜਾਂਦਾ, ਮੇਰੇ ਸਤਿਗੁਰੂ ਉਹਦੇ ਸਰੂਪ ਨੂੰ ਨਹੀਂ ਬਦਲਦੇ, ਉਹਦੇ ਅੰਦਰ ਦੀ ਸਾਰੀ ਬਦਤਾ ਨੂੰ ਬਦਲ ਦਿੰਦੇ, ਉਹਦੇ ਅੰਦਰ ਦੇ ਭਿਆਨਕ ਨੂੰ ਬਦਲ ਦਿੰਦੇ, ਡਰਾਉਣੇ ਮਨੁੱਖ ਨੂੰ ਬਦਲ ਦਿੰਦੇ, ਉਹਦੇ ਭੂਤ ਪ੍ਰੇਤ ਵਾਲੇ ਇੰਜ ਕਹਿ ਲਈਏ ਵੀ ਉਹਦੀ ਬਿਰਤੀ ਨੂੰ ਬਦਲ ਦਿੰਦੇ। ਬੰਦਾ ਗੁਰੂ ਦੇ ਨੇੜੇ ਆ ਜਾਏ, ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ। ਗੁਰੂ ਦੀ ਸਪਰਸ਼ਤਾ ਜਿਹੜੀ ਹੈ ਇਹਨੂੰ ਸੰਤ ਬਣਾ ਦਿੰਦੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਨੇ, ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀ ਏ ਕਰਤਨਾ ਲਾਗੀ ਵਾਰ। ਜਿਵੇਂ ਮਹਾਰਾਜ ਜੀ ਦੇ ਕੋਲ ਪਹੁੰਚਿਆ, ਉਹਦੀ ਸ਼ਕਲ ਵੀ ਜਿਹੜੀ ਸੀ ਸਹੀ ਹੋ ਗਈ। ਇਹ ਸਮਝਾਉਣ ਵਾਸਤੇ ਸਾਖੀ ਇਸ਼ਾਰਾ ਕਹਿਣ ਲੱਗੇ, ਮਹਾਰਾਜ ਜੀ ਦੇ ਕੋਲ ਆਣ ਕੇ ਬੈਠਿਆ ਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਕੌਣ? ਕਹਿਣ ਲੱਗੇ, ਮੈਂ ਕਲਯੁਗ। ਕਹਿਣ ਲੱਗੇ ਵੀ ਆਹ ਤੇਰੀ ਹਾਲਤ ਜਿਹੜੀ ਉਹਨੇ ਆਪਣੇ ਉੱਤੇ ਕੰਬਲੀ ਜੀ ਲਈ ਸੀ ਨਾ, ਕਹਿਣ ਲੱਗੇ ਵੀ ਆਹ ਤੇਰੀ ਹਾਲਤ ਕਿੰਨੇ ਬਣਾ ਛੱਡੀ, ਆਹ ਜਿਹੜਾ ਉੱਪਰ ਕੰਬਲੀ ਲਈ ਹੈ, ਇੰਨੀਆਂ ਮੋਰੀਆਂ, ਇੰਨੀਆਂ ਛੇਕ। ਤੇ ਉਸ ਕਲਯੁਗ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਬਾਬਾ ਜੀ ਤੁਸੀਂ ਮੇਰੀ ਹਾਲਤ ਇਹ ਬਣਾ ਛੱਡੀ। ਪੁੱਛਿਆ, ਜੀ ਅਸੀਂ ਤੇਰੀ ਹਾਲਤ ਕਿਹੜੀ ਬਣਾ ਛੱਡੀ, ਤੂੰ ਮਿਲੇ ਸਾਨੂੰ ਪਹਿਲੀ ਵਾਰ? ਕਹਿਣ ਲੱਗੇ, ਮੈਂ ਆ ਕਲਯੁਗ, ਮੈਂ ਲੋਕਾਂ ਨੂੰ ਪਰਮਾਤਮਾ ਨਾਲ ਤੋੜਦਾ। ਜਦੋਂ ਮੈਂ ਆਪਣਾ ਪ੍ਰਭਾਵ ਪਾਉਣਾ ਹੈ ਨਾ, ਸਾਰੀ ਰਾਤ ਬੰਦਾ ਕੁਰਲਾ ਰਿਹਾ ਹੋਵੇ, ਅੱਤ ਦਾ ਦੁਖੀ ਹੋਵੇ, ਜਿਹਨੂੰ ਸਾਰੀ ਰਾਤ ਤੜਫਦਿਆਂ ਲੰਘ ਜਾਏ, ਨੀਂਦ ਨਹੀਂ ਨਾ ਆਉਂਦੀ, ਅੰਮ੍ਰਿਤ ਵੇਲੇ ਉਹ ਰੋਗੀ ਵੀ ਦੋ ਘੜੀਆਂ ਟਿਕ ਜਾਂਦਾ ਹੈ, ਉਹਨੂੰ ਵੀ ਆਲਸ ਆ ਜਾਂਦਾ, ਨੀਂਦ ਆ ਜਾਂਦੀ। ਕਹਿਣ ਲੱਗੇ ਵੀ ਮੈਂ ਲੋਕਾਂ ਦੇ ਉੱਤੇ ਇਹ ਆਲਸ ਰੂਪੀ ਇਹ ਆਪਣੀ ਰਜਾਈ ਪਾ ਦਿੰਦੇ। ਤੇ ਪੁੱਛਿਆ, ਜੀ ਆ ਛੇਕ ਮੋਰੀਆਂ ਕਿੰਨੀਆਂ ਕੀਤੀਆਂ ਨੇ? ਕਹਿਣ ਲੱਗੇ, ਜਦੋਂ ਤੁਸੀਂ ਅੰਮ੍ਰਿਤ ਵੇਲੇ ਆਪ ਬਾਣੀ ਪੜ੍ਹਦੇ ਹੋ ਤੇ ਸਿੱਖਾਂ ਨੂੰ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹੋ, ਮੈਂ ਤੇ ਇਹਨਾਂ ਦੇ ਉੱਤੇ ਇਹ ਕੰਬਲੀ ਪਾਉਣਾ ਵੀ ਸੌ ਜਾਣ। ਪਰ ਕਹਿਣ ਲੱਗੇ, ਤੁਹਾਡੀ ਆਵਾਜ਼ ਸੁਣ ਕੇ ਇਹ ਰਜਾਈ ਨੂੰ ਪਾੜ ਕੇ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਣ। ਇਹ ਅੰਮ੍ਰਿਤ ਵੇਲੇ ਦੀ ਕਥਾ ਦੇ ਨਾਲ ਸਾਡੇ ਸਿੱਖ ਵਿਦਵਾਨਾਂ ਨੇ ਬਚਨ ਕਹਿ ਕਹਿਣ ਲੱਗੇ, ਬੰਦਿਆ ਅੱਜ ਵੀ ਕਲਯੁਗ ਦਾ ਪ੍ਰਭਾਵ ਪੈ ਰਿਹਾ ਸਾਡੇ ਤੇ, ਇਹ ਨਹੀਂ ਅੰਮ੍ਰਿਤ ਵੇਲੇ ਉੱਠਣ ਦਿੰਦਾ, ਨਹੀਂ ਬੰਦਗੀ ਕਰਨ ਦਿੰਦਾ, ਪਰ ਇਹਨੂੰ ਪਾੜ ਕੇ, ਇਹਨੂੰ ਸੁੱਟ ਕੇ, ਇਹਨੂੰ ਪਣਾ ਰੱਖ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾ, ਤਾਂ ਹੀ ਤੇਰਾ ਜਨਮ ਸਫਲਾ ਗਿਣਿਆ ਜਾ। ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਪਤਾ ਕੀ ਕਹਿ ਸਕਦੇ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤਿਆਰ। ਉਦਮ ਕਰੇ ਭਲਕੇ ਬਰਬਾਦੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਇਹ ਸਾਰੀ ਵਿਆਖਿਆ ਅੰਮ੍ਰਿਤ ਵੇਲੇ ਨਾਲ ਸੰਬੰਧ ਰੱਖਣ ਵਾਲੀ। ਅੰਮ੍ਰਿਤ ਵੇਲਾ ਬਹੁਤ ਮਹਾਨ ਜੀ, ਜੇ ਅੱਜ ਤੱਕ ਅਸੀਂ ਨਹੀਂ ਨਾ ਸੰਭਾਲਿਆ, ਗੁਰਮੁਖੋ ਸੰਭਾਲ ਲਈਏ ਇਸ ਅੰਮ੍ਰਿਤ ਵੇਲੇ ਨੂੰ। ਅੰਮ੍ਰਿਤ ਵੇਲਾ ਸੰਭਾਲ ਲਵਾਂਗੇ, ਅਸੀਂ ਆਪਣਾ ਆਪ ਸੰਭਾਲ ਲਵਾਂਗੇ। ਜਿਹਨੇ ਆਪਣਾ ਆਪ ਸੰਭਾਲਿਆ, ਉਹ ਆਪਣੇ ਕੁਟੰਬ ਨੂੰ ਵੀ ਸੰਭਾਲ ਲਏਗਾ। ਬੰਦਗੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਜੀ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਪਹਿਲਾ ਸਲੋਕ ਪ੍ਰਭਾਤੇ ਪ੍ਰਭ ਨਾਮ ਜਪ। ਪ੍ਰਭਾਤੇ ਦੇ ਅਰਥ ਨੇ ਅੰਮ੍ਰਿਤ ਵੇਲਾ ਹੋ ਗਿਆ, ਪ੍ਰਭ ਦੇ ਅਰਥ ਨੇ ਪਰਮਾਤਮਾ ਨਾਮ ਜਪ। ਬੰਦਿਆ ਸੁੱਤਿਆਂ ਆਇਆ ਸਮਾਂ ਨਾ ਗੱਲਾਂ ਗੁਜ਼ਾਰ ਦੇ, ਇਹ ਸੌਣ ਦਾ ਸਮਾਂ ਨਹੀਂ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਹੈ ਮੁਰਾਰ, ਇੱਕ ਦਿਨ ਸੋਵਨ ਹੋਏ ਕੋ ਲਾਂਬੇ ਗੋਂਡ ਪਸਾਰ। ਇੱਕ ਦਿਨ ਸਮਾਂ ਆਉਣਾ ਤੂੰ ਲੰਮੀਆਂ ਲੱਤਾਂ ਤਾਣ ਕੇ ਪੈ ਜਾਣਾ, ਤੈਨੂੰ ਪਰਿਵਾਰ ਨੇ ਉਠਾਉਣਾ, ਤੇਰੇ ਕੋਲ ਉੱਠਿਆ ਨਹੀਂ ਜਾਣਾ। ਜੇ ਹੁਣ ਉੱਠਣ ਦੀ ਸਮਰੱਥਾ ਹੈ ਨਾ, ਤੇ ਉੱਠ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਪ੍ਰਭਾਤੇ ਪ੍ਰਭ ਨਾਮ ਜਪ,
ਗੁਰ ਕੇ ਚਰਨ ਧਿਆਏ, ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਕਰ, ਕਿਉਂਕਿ ਗੁਰੂ ਸਾਨੂੰ ਨਾਮ ਦਾ ਉਪਦੇਸ਼ ਬਖਸ਼ਿਸ਼ ਕਰਦਾ। ਨਾਮ ਜਪਣ ਦੇ ਨਾਲ ਹੋਏਗਾ ਕਿ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ। ਭਲਿਆ ਸੱਚੇ ਪਰਮਾਤਮਾ ਦੇ ਗੁਣ ਗਾਇਣ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਆ। ਮਹੱਲਾ ਪੰਜਵਾਂ, ਦੇਹ ਅੰਧਾਰੀ ਅੰਧ ਸੁਝੀ ਨਾ ਵਿਹੂਣੀ ਆ। ਜਿਹੜੀ ਦੇਹੀ, ਜਿਹੜਾ ਸਰੀਰ ਨਾਮ ਤੋਂ ਸੱਖਣਾ ਹੈ ਨਾ, ਮਹਾਰਾਜ ਕਹਿਣ ਲੱਗੇ ਉਹ ਸੱਖਣਾ ਸਰੀਰ ਜਿਹੜਾ ਹੈ ਨਾ, ਉਹ ਕਿਸੇ ਕੰਮ ਨਹੀਂ ਆਉਂਦਾ। ਨਾਨਕ ਸਫਲ ਜਨਮ, ਉਸ ਮਨੁੱਖ ਦਾ ਜਨਮ ਸਫਲਾ ਜੇ, ਜੈ ਘਟਬੁੱਠਾ ਸੱਚ ਧਣੀ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆਪ ਪ੍ਰਗਟ ਹੋ ਗਿਆ। ਤੇ ਪਰਮਾਤਮਾ ਸੁੱਤੇ ਹੋਇਆਂ ਦੇ ਅੰਦਰ ਥੋੜਾ ਪ੍ਰਗਟ ਹੋਏਗਾ, ਅੰਮ੍ਰਿਤ ਵੇਲੇ ਉੱਠੇ ਬੱਗਾ ਬੰਦਗੀ ਕਰੇਗਾ, ਸਿਮਰਨ ਕਰੇਗਾ, ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇਗਾ, ਤਾਂ ਹੀ ਸਾਡੇ ਹਿਰਦੇ ਵਿੱਚ ਪ੍ਰਗਟ ਹੋਏਗਾ ਨਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਨਾ, ਉਹਨਾਂ ਦਾ ਜਨਮ ਸਫਲ ਹੁੰਦਾ। ਗੁਰਮੁਖ ਪਿਆਰੇ ਨੇ ਅਖੀਰ ਵਿੱਚ ਸ਼ਬਦ ਪਤਾ ਕਿਹੜਾ ਸਰਵਣ ਕਰਵਾਇਆ ਸੀ, ਭਗਤ ਰਵਿਦਾਸ ਸਾਹਿਬ ਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਕੋ ਸਹੀਆ ਮੇਰਾ ਮਾਥੇ ਛਤਰ ਤਰੇ, ਜਾਂ ਕਿ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੁਸੀਂ ਟਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਹੜਾ ਨੀਵਿਆਂ ਨੂੰ ਉੱਚਾ ਕਰਨ ਵਾਲਾ ਪਰਮਾਤਮਾ ਹੈ ਨਾ, ਜਦੋਂ ਕਿਸੇ ਨੀਵੇਂ ਦੇ ਹਿਰਦੇ ਵਿੱਚ ਵੀ ਪ੍ਰਗਟ ਹੋ ਜਾਂਦਾ, ਉਹ ਵੀ ਮਹਾਨ ਬਣ ਜਾਂਦਾ। ਲੋਇਣ ਲੋਈ ਡਿੱਠ ਪਿਆਸ ਨਾ ਬੁਝੇ ਮੂੰਹ ਘਣੀ, ਉਹ ਭਲੇ ਅੱਖਾਂ ਦੀ ਪਿਆਸ ਸਾਰੀ ਜ਼ਿੰਦਗੀ ਨਹੀਂ ਉਹ ਬੁਝਣੀ। ਇਹਨਾਂ ਦੁਨੀਆਂ ਦੇ ਪਦਾਰਥਾਂ ਵੱਲੋਂ ਅੱਖਾਂ ਨੂੰ ਹਟਾ, ਨਾਨਕ ਸੇ ਅੱਖਣੀਆਂ ਬਿਨ ਜਿੰਨੀ ਡਸੰਦ ਮਹਾਂਪਰੀ। ਉਹ ਅੱਖਾਂ ਆਪਣੇ ਅੰਦਰ ਆ ਸਰੀਰ ਦੇ ਵਿੱਚ ਪ੍ਰਭਾਵ ਪਾ ਪਾ ਉਹਨਾਂ ਨੂੰ ਪੈਦਾ ਕਰ ਜਿਨ੍ਹਾਂ ਅੱਖਾਂ ਦੇ ਵਿੱਚ ਪ੍ਰੇਮ ਵਸ ਜਾਏ, ਉਸ ਪਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਏ। ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁੱਖ ਪਏ, ਜਿਹੜੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਨੇ ਸਾਰੇ ਸੁੱਖ ਮਿਲਦੇ ਨੇ, ਔਰ ਆਪ ਵੀ ਤਰ ਜਾਂਦੇ ਨੇ, ਸੰਸਾਰ ਵਿੱਚ ਕੁਟੰਬ ਨੂੰ ਵੀ ਤਰ ਜਾਂਦੇ ਨੇ, ਨਾਮ ਦਾ ਧਨ ਇਕੱਠਾ ਕਰਦੇ ਨੇ, ਦੁਨੀਆਂ ਦੇ ਲਾਲਚ ਨੂੰ ਛੱਡ ਜਾਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਆਨੰਦ ਖੇੜਾ ਪੈਦਾ ਹੁੰਦਾ ਹੈ, ਉਹਨਾਂ ਦਾ ਕੋਈ ਵੈਰੀ ਨਹੀਂ ਰਹਿੰਦਾ, ਉਹੀ ਜੱਗ ਵਿੱਚ ਪ੍ਰਗਟ ਹੁੰਦੇ ਨੇ, ਮਹਾਨ ਹੁੰਦੇ ਨੇ। ਇਹ ਬਖਸ਼ਾਂ ਉਹਨਾਂ ਤੇ ਹੁੰਦੀਆਂ ਜੇ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ। ਸਤਿਗੁਰੂ ਕਿਰਪਾ ਕਰੋ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਜੁੜਦੇ ਇਸੇ ਤਰ੍ਹਾਂ ਜੁੜੇ ਰਹੀਏ। ਮਹਾਰਾਜ ਦੇ ਬਚਨ ਹਿਰਦੇ ਵਿੱਚ ਵਸ ਜਾਣ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਫੁੱਲਾਂ ਵਹਿ ਦੇਣੀਆਂ। ਆਓ ਮੇਰੇ ਅਤੀ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਪਹੁੰਚ ਚੁੱਕੇ ਨੇ, ਉਹਨਾਂ ਦੀ ਰਚਨਾ ਤੋਂ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੋਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਰਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਗ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨੇ ਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੈਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ ਸਾਹਿਬ ਤਹਿਤ ਹਰਿ ਸ਼ਿਆ ਰਿਆਜ ਦੇਖ ਤੇ ਫਤਿਹ ਬਿਰਧ ਕੀ ਪਾਏ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਮਾਣਿਓ ਕਿ ਮਾਨ ਨਤਾਣਿਓ ਕਿ ਤੌਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਅਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੀ ਸੇਵ ਬੇਟੀ ਸਿਮਰਨ ਕੌਰ ਰੰਧੇਵ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਮਹਾਰਾਜ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੀ ਨੂੰ ਪੜ੍ਹਾਈ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ ਜੋਬ ਦੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਕੇ ਸਹਾਇਤਾ ਕਰਨੀ ਬੇਟਾ ਸ਼ਬਦ ਪਾਂਡੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਬੱਚੀ ਪ੍ਰਿਆ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ਕੇ ਨਿਹਾਲ ਕਰਨਾ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਸੁਰਗਵਾਸੀ ਦਾਦੀ ਗੁਰਭਾਗ ਕੌਰ ਜੀ ਗਾਖਲ ਦਾਦਾ ਸਰਦਾਰ ਕਰਮ ਸਿੰਘ ਗਾਖਲ ਮਾਤਾ ਗੁਰਦੇਵ ਕੌਰ ਗਾਖਲ ਪਿਤਾ ਸਰਦਾਰ ਨਸੀਬ ਸਿੰਘ ਜੀ ਗਾਖਲ ਮਹਾਰਾਜ ਜੀ ਪਰਿਵਾਰ ਵੱਲੋਂ ਸਰਦਾਰ ਅਮੋਲਕ ਸਿੰਘ ਗਾਖਲ ਸਮੂਹ ਪਰਿਵਾਰ ਵੱਲੋਂ ਸਰਦਾਰ ਇਕਬਾਲ ਸਿੰਘ ਗਾਖਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹੋਏ ਮਹਾਰਾਜ ਜੀ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ $500 ਭੇਟਾ ਕੀਤੇ ਕਿਰਪਾ ਕਰਨੀ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੇ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰਦਾਰ ਇਕਬਾਲ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਯੂ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸਿਮ ਦੇ ਗੁਰਪਾਰ ਉਤਾਰਨ ਕੰਡਾ ਜਾ।

ਸੋਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਵੇਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਓੜੇ ਸੰਭਾਲੀਆਂ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾਇਆ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇਧ ਹਵਨ ਰਾਗਾਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰੂ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੁ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਅੰਤਨੇ ਅੰਤਰ ਹਉ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਉ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰਲਾਹ ਆ ਗਏ ਬਸਨ ਸੁਹੇਲਾ ਔਦ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾ

गुरमुख महल पायन गुण गावन, निज घर हुए बसेरा।

सतगुरु सदा दयाल है भाई, विण भागा क्या पाई है।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਪਾਵਨ

ਪ੍ਰਕਾਸ਼ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਠ ਰਾਗ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰ ਜੀ ਦੇ ਪਾਵਨ ਅੰਗ 601 ਅਤੇ 2 ਪਰ ਸੁਭਾਇਮਾਨ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਵਿੱਚ ਇਹੀ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਉਹੀ ਗੁਰੂ ਦਾ ਪਿਆਰਾ ਹੈ, ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰੂ ਦਾ ਸੰਬੰਧੀ ਮੰਨਿਆ ਜਾਂਦਾ ਹੈ ਗੁਰੂ ਵੱਲੋਂ, ਜਿਹੜਾ ਗੁਰੂ ਹੁਕਮ ਵਿੱਚ, ਗੁਰੂ ਭਾਣੇ ਵਿੱਚ, ਗੁਰੂ ਰਜ਼ਾ ਵਿੱਚ ਸਤ ਕਰਕੇ ਤੁਰਦਾ ਹੈ, ਜੋ ਹਉ ਕਰਕੇ ਆਪਣਾ ਭਾਣਾ ਮਨਾਉਂਦਾ ਹੈ, ਆਪਣੀ ਮਰਜ਼ੀ ਨਾਲ ਚੱਲਦਾ ਹੈ, ਆਪਣੀ ਹੰਗਤਾਂ ਨੂੰ ਅੱਗੇ ਰੱਖਦਾ ਹੈ, ਉਹ ਗੁਰੂ ਤੋਂ ਟੁੱਟਿਆ ਹੋਇਆ ਹੈ, ਵਿਛੜਿਆ ਹੋਇਆ ਹੈ। ਤੇ ਗੁਰੂ ਤੋਂ ਟੁੱਟਿਆ, ਗੁਰੂ ਤੋਂ ਮੁਨਕਰ ਮਨੁੱਖ ਸਦਾ ਜੀਵਨ ਵਿੱਚ ਚੋਟਾ ਖਾਂਦਾ ਹੈ, ਜੰਮਣ ਮਰਨ ਦੇ ਦੁੱਖ ਨੂੰ ਭੋਗਦਾ ਹੈ। ਜਿਸ ਨੇ ਗੁਰੂ ਰਜ਼ਾ ਨੂੰ ਮੰਨ ਲਿਆ, ਗੁਰੂ ਭਾਣੇ ਨੂੰ ਮੰਨ ਲਿਆ, ਉਹਦਾ ਜੀਵਨ ਸੁਹੇਲਾ ਹੋ ਜਾਂਦਾ, ਸੌਖਾ ਹੋ ਜਾਂਦਾ, ਆਨੰਦਮਈ ਹੋ ਜਾਂਦਾ। ਗੁਰੂ ਕਿਰਪਾ ਸਦਕਾ ਉਸ ਨੂੰ ਪ੍ਰਭੂ ਦੀ ਪ੍ਰਾਪਤੀ, ਪਰਮੇਸ਼ਵਰ ਦੀ ਲਖਤਾ ਹੋ ਜਾਂਦੀ ਹੈ। ਗੁਰੂ ਹੁਕਮ ਵਿੱਚ ਚੱਲਿਆ ਹੀ ਸਾਰੇ ਸੁੱਖ, ਸਾਰੇ ਆਨੰਦ ਉਸ ਨੂੰ ਪ੍ਰਾਪਤ ਹੁੰਦੇ ਹਨ। ਸੋ ਸਤਿਗੁਰ ਦੀ ਕਿਰਪਾ, ਸਤਿਗੁਰ ਦੀ ਬਖਸ਼ਿਸ਼, ਸਤਿਗੁਰ ਦੀ ਰਹਿਮਤ ਸਭਨਾ ਉੱਪਰ ਹੈ। ਪਰ ਜਿਹਾ ਕੋਈ ਭਾਵਨਾ ਕਰਕੇ ਗੁਰੂ ਨੂੰ ਚਿਤਵਦਾ ਹੈ, ਉਸੇ ਤਰ੍ਹਾਂ ਦੀ ਭਾਵਨਾ ਦੇ ਨਾਲ ਗੁਰੂ ਦੁਆਰਾ ਉਸ ਨੂੰ ਫਲ ਮਿਲਦਾ ਹੈ। ਗੁਰੂ ਸਭ ਤੇ ਦਇਆਲ ਹੈ, ਸਭ ਤੇ ਕਿਰਪਾਲ ਹੈ, ਪਰ ਆਪਣੀ ਭਾਵਨਾ, ਆਪਣੀ ਸਮਰੱਥਾ, ਆਪਣੀ ਨੀਅਤ, ਆਪਣੀ ਬਿਰਤੀ ਦੇ ਰਾਹੀਂ ਗੁਰੂ ਪਾਸੋਂ ਫਲ, ਗੁਰੂ ਪਾਸੋਂ ਕਿਰਪਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਗੁਰਮੁਖ ਦੀ ਬਿਰਤੀ ਭਾਣੇ ਦੀ ਹੈ, ਉਹ ਆਨੰਦ ਮਾਣਦਾ, ਮਨਮੁਖ ਦੀ ਬਿਰਤੀ ਹੰਗਤਾ ਦੀ ਹੈ, ਉਹ ਦੁੱਖ ਤੇ ਚੋਟਾਂ ਪ੍ਰਾਪਤ ਕਰਦਾ। ਗੁਰੂ ਕਿਰਪਾ ਕਰੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌ।

ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਕੂ ਭਿੰਨ ਨਾ ਕਹਿਣਾ ਜਾਈ ਬੁਝ ਹੈ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਕਿ ਗਤਮਿਤ ਕੋਇ ਨ ਲਾਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਵਭਾਤ ਤਿਸਕੇ ਕਰਤਵ ਬਿਰਤੇ ਜਾਤ ਮਾਰਨ ਰਾਖੈ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਕ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤਿਉ ਮੰਤੰਤ੍ਰ ਪੀਐ ਨਾਮ੍ਰਿਤੰਜਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਰਤ ਨਾਮਹਿ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹਿ ਏਕ ਨ ਜਾਨੂ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰਸਿਆ

0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ
1: ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓਰੀ। ਸਤਿਗੁਰ ਸੇਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ। ਸੇਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ। ਸਤਿਗੁਰ ਸੇਖੇ ਬੰਧਨ ਕਾਟੇ ਗੁਰ ਕਾ ਸੇਖ ਬਕਾਰ ਤੇ ਹਟੇ। ਸਤਿਗੁਰ ਸੇਖੋ ਨਾਮ ਤੰਦੇ ਗੁਰ ਕਾ ਸਿੱਖ ਉੜ ਭਾਗੀ। ਸਤਿਗੁਰ ਸੇਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੇ। ਗੁਰ ਕੇ ਗ੍ਰਹਿ ਸੇਵ ਕੋ ਜੂ ਰਹੇ ਗੁਰੂ ਕੀ ਆਗਿਆ ਮਨ ਮੇ ਸਹੇ। ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਲੇ ਸਤਿਆਵੇ। ਮਨ ਬੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰ ਤੋਹੇ ਨੇ ਕਮੀ ਜਿਸ ਕੋ ਹੋਤ ਪ੍ਰਭ ਸਵਾਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨ ਸੋ ਸੇਵ ਗੁਰ ਕੀ ਮਤਲੇ। ਬੀਸ ਬਿਸਵੇ ਗੁਰ ਕਾ ਮਨ ਮੰਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਹਦੇ ਅਰਨਾਉ ਅਣਕ ਵਾਰ ਗੁਰ ਕੋ ਬਲ ਜਾਓ। ਸਰਬਨਾ ਜੀ ਕਾ ਦਾਤਾ ਆਠ ਪੈਰ ਪਰਮਰਾਤਾ ਬ੍ਰਹਮੈ ਜਨ ਜਨ ਮੈ ਪਾਰ ਬ੍ਰਹਮ ਏਕ ਆਪ ਨਹੀਂ ਕੇ ਪਰਮ। ਸਹਿ ਸਿਆਣ ਲੈਣ ਜਾਈਏ ਨਾਨਕ ਐਸਾ ਗੁਰੂੜ ਭਾਗੀ ਪਾਈਏ। ਸਫਲ ਦਰਸ਼ਨ ਪੀਖ ਪਨੀਤ ਪਰਸ ਜਨ ਕਰਨਰ ਮਰੀਤ ਪੇਟ ਸੰਗ ਰਾਮ ਗੁਰਵੇ ਪਾਰ ਬ੍ਰਹਮ ਕੀ ਤਰਗੀ ਕਵੇ। ਸੁਣ ਕਰ ਬਚਨ ਕਰ ਅਗਾਨੇ ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਪੇਖਿਓ ਸੰਤ। ਗੁਣ ਬੇਅੰਤ ਕੀਮਤ ਨੇ ਪਾਏ ਨਾਨਕ ਜਿਸ ਭਾਵੇ ਤੇ ਲੈ ਮਿਲਾਏ। ਜੇ ਪਾਏ ਕੁਸਤਤ ਨੇਕ ਸਤਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਵਿੱਤ ਪ੍ਰਾਣੀ ਅਗਮਿਓ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨੇ ਪਾਈ। ਅਣਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸੁਰੇ। ਸਦ ਬਿਲਿਹਾਰੀ ਸਤਿਗੁਰ ਆਪਣੇ ਨਾਨ ਜੇ ਪ੍ਰਸਾਦ ਐਸਾ ਪ੍ਰਜਪਣੇ। ਇਵਰਸ ਭਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ। ਉਸ ਪੁਰਖਾ ਨਾ ਹੀ ਕਰੇ ਵਿਨਾਸ ਜਾ ਕੇ ਮਨ ਪਰਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ ਸਚ ਦੇ ਸੇਵਕੋ ਦੇ

ਸਾ ਦਿਨ ਕਿਰਪਾ ਧਾਰੀ ਸਾਸਨ ਜਪ ਨਾਮ ਰਾਰੀ ਥਿਤ ਪਾਈ ਚੂਕੇ ਪਰਮ ਗਉਣ ਸੋ ਨਾਨਕ ਹਰ ਜਸਰੁਣ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਹੋਈ ਆਪਣੇ ਚਿਤ ਪ੍ਰਭਾ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਰ ਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕ ਜੋ ਤਨਸਾਰ ਪਰੇ ਸੰਜ ਨਾਮਿਲ ਕਰੋ ਵਿਚਾਰ ਏਕ ਸਿਮਰ ਨਾਮਾਧਾਰ ਔਰ ਪਾਪ ਸਵਮੀਤ ਵਸਾਰੋ ਚਰਨ ਕਮਲ ਰਿਧਮੇ ਉਤਾਰੋ ਕਰਨ ਕਾਰਨ ਸੋ ਪ੍ਰਸਮਰਥ ਲਿਰਖੜ ਗਹੋ ਨਾਮ ਰਵਥ ਏ ਤਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜੇ ਧਨ ਕੋ ਚਾਰ ਕੁੰਡ ਧਾਵੇ ਸੋ ਤਨ ਸੇਵਾ ਤੇ ਪਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੋ ਨਿਤ ਬਾਚੈ ਮੀਤ ਸੁਖ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਪੜੇ ਕਰਨੀ ਸਾ ਸੋਭਾ ਭਜ ਹਰ ਕੇ ਸਰਨੀ ਅਣਖ ਪਾਵੀ ਰੋਗ ਨ ਜਾਏ ਰੋਗ ਮਿਟੇ ਹਰੁਖ ਦਲਾਏ ਸਰਬਨਧਾਨ ਮੇ ਹਰ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਲੈ ਦੇ ਧਾਵਤ ਆਵੇ ਟਾਏ ਤਾ ਕੋ ਬਿਘਨ ਨ ਲਾਗੇ ਕੋਏ ਜਾਂ ਕਿਰਦੇ ਬਸੇ ਸੋਏ ਕਾਲ ਤਾਤੀ ਠੰਡਾ ਨਾ ਹੋ ਸਿਮਰ ਸਿਮਰ ਸਾ ਸੁਖ ਪਾਓ ਪੋ ਬਿਨਸੇ ਪੂਰਨ ਹਿਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਮਨਾਸੀ ਕਹੋ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਤੂੰ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਧਰ ਅਨਕ ਪਾਵ ਨਾ ਛੂਟਣ ਹਾਰੇ ਸਿਮਰ ਸਾਥ ਵੀਰ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਛਤ ਨਾਨਕ ਪਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆਲ ਵਟਾਵੇ ਮੂਰਖ ਬਣਾ ਸੁਤ ਮੀਤ ਕਟੰਬਰ ਬੰਤਾ ਇੰਤੇ ਕਹੋ ਤੁਮ ਕੌਣ ਸੁਨਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕੌਣ ਸ਼ਕਾਰ ਆਸਤੀ ਰਥ ਸਵਾਰੀ ਝੂਠਾ ਡੰ ਝੂਠ ਪਸਾਰੀ ਜੇਨ ਦੀਏ ਤਿਸੇ ਬੁਝੇ ਨਾ ਬਗਾਨਾ ਨਾਮ ਵਸਾਰ ਨਾਨਕ ਪਛਾਨਾ ਗੁਰ ਕੀ ਮਤ ਤੂੰ ਲੈ ਇਹਨੇ ਭਗਤ ਬਣਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲਬਖ ਜਾਏ ਆਪ ਜਪੋ ਔਰਾ ਨਾਮ ਜਪਾਓ ਸੁਨਤ ਕੈਦ ਰਹਿਤ ਗਤ ਪਾਓ ਸਾਰ ਭੂਤ ਸਤਰ ਕੋ ਨਾਉ ਸਹਿਜ ਸਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੇ ਬਿਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ

0: ਪਾਵੇ ਸਚਨਾ ਹਰ ਪੂੰਜੀ ਸਚ ਕਰੋ ਬਿਹਾਰ ਇਆਂ ਸੁਖ ਗਰਗੇ ਜੇ ਕਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕ ਮਨਾਏ ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕੋ ਏਕੋ ਏਕ ਏਕ ਆਪ ਪੂਰਨ ਪੂਰਵ ਅਨਕ ਵਿਸਤਾਰ ਏਕ ਤੇ ਪਏ ਏਕ ਰਾਤ ਪ੍ਰਾਚਪ ਮੰਤਨ ਅੰਤਰ ਏਕ ਪ੍ਰਵਰਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਠਪਤੀ
1: ਜਾਚਕ ਜਨ ਜਾਚੈ ਪ੍ਰਵਧਾਨ
0: ਗੁਰ ਕਿਰਪਾ
1: ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮਾਂਗੂ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਅਣ ਸਭ ਤਿਆਗ ਅੰਤਰ ਪ੍ਰਗਾਸ ਅੰਤਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰੂ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕਿਨ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰ ਹੋਇਓ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਾ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦ ਨਾਮ ਬੁੱਢਤ ਜਾਤ ਪਾਏ ਬਿਸਰਾਮ ਸਗਲ

ਆਪਹਿ ਕੌਤਕ ਕਰੈ ਅਨਦ ਚੂਜ, ਆਪਹਿ ਰਸ ਭੋਗਨ ਨਿਰਯੋਗ, ਜਿਸ ਭਾਵੈ ਤਿਸ ਆਪਨ ਨਾਹਿ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸੁਮਾਰ ਅਥਾਹ ਗੰਤ ਅਤੁਲੈ, ਜਿਉਂ ਬੁਲਾਵਹੁ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਇ ਛੰਦ ਤਵ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਖਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸ ਧਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਪਹੁਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਾਥ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੈ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ।

ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਏ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਪਾਣਾ ਭਾਵੇ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈ ਐ, ਤਾਨ ਮਾਨ ਧਾਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈ ਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਹੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹਉ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾਏ, ਆਖੇ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ ਲਾਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਅਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੈ ਪਰਣ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ

ਵਿਣ ਸਤ ਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਭੈ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸੇਵ ਸਾਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤ੍ਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ। ਗੁਰੂ ਬਾਜੋ ਤਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆਂ ਰਹਿਣ ਵਿਹਾਣੀ। ਗੁਰ ਕੇ

ਜਿਸਨੂੰ ਅਨ ਦਿਨ ਹਰ ਲੇਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ, ਮਨਹੋ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏ ਵਡਦਾਤਾ ਸੋ ਕਿਉਂ ਮਨਹੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਾਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾ

ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਏਕੋ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਆਨ ਦਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਤ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ, ਸਾਚੈ ਕਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਤੇ ਆਵਹੇ, ਸੱਚੋ ਧਿਆਵਹਿ ਜਾ ਤੁਦ ਭਾਵਹਿ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹੇਲਾ, ਸੱਚੈ ਕਰ ਗਾਵਹੇ। ਆਨੰਦ ਸੁਣੋ ਵਡ ਭਾਗੀ ਹੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਆਰਤਾ।

सगल समगरी तुम रे सूतर तारी, तुम पे हो ए सो आज्ञाकारी।

ਸ੍ਰੀ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ,

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਵੱਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਵੱਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ, ਆਪ ਜੀ ਦੀ ਸੇਵਾ ਸੰਭਾਲ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਆਪ ਜੀ ਦੀ ਅਕਾਲੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੂਹ ਸਾਧਸੰਗ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਹਤਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਮਹਾਰਾਜ ਜੀ, ਤਿਨ੍ਹਾਂ ਦੀ ਅਰਦਾਸ ਮੇਰ ਭਰਿਆ ਹੱਥ ਰੱਖਣਾ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਹਾਰਾਜੀ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਾਧ ਸੰਗਤ ਦੀ ਸੇਵਾ ਵਿੱਚ ਰਲਾਉਣਾ, ਮਹਾਰਾਜੀ ਮੇਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਮੂਹ ਸਾਧ ਸੰਗਤ ਦੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮੇਹਰ ਭਰਿਆ ਹੱਥ ਰੱਖ ਕੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਦਰ ਘਰ ਦੇ ਟਹਿਲੀਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮੇਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਦੇਗ ਪ੍ਰਸ਼ਾਦ ਹਾਜ਼ਰ ਕੀਤਾ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਾਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ।
करो कृपा महाराज जी पावन पवित्र हुक्मनामे बख्शिश करके अगले दीवान सजाउण दी आग्या बख्शिश करो। सही गुरमुख प्यारे मेलो जिन्हां दे मिलिया आप जिया का नाम चित आवै, नानक नाम चढ़दी कला तेरे भाणे सरबत दा भला। वाहिगुरु जी का खालसा वाह।

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪਾਸ ਬੇਨੰਤੀ ਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ

दर्शन परसै गुरु के जानम मरण दुख जाए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ। ਬਿਨ ਸਤਿਗੁਰ

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਦੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਅਤੇ ਦੁੱਖਾਂ ਦਾ ਨਾਸ ਸਤਿਗੁਰੂ ਜੀ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਲੱਗੇ ਨੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੈ ਸੋ ਕਚ ਨਾ ਕਚ ਮਹਲਾ ਪਹਿਲਾ
1: ਵੱਡੀ ਉਡਾਈ ਜਾ ਵੱਡਾ ਨਾ ਵੱਡੀ ਉਡਾਈ ਜਾ ਸੱਚ ਨੇ ਆਓ ਵੱਡੀ ਉਡਾਈ ਜਾਣੇ ਚੌਥਾ ਵੱਡੀ ਉਡਾਈ ਜਾਣੇ ਆਲਾਓ ਵੱਡੀ ਉਡਾਈ ਬੁਝੇ ਸਭ ਪਾਓ ਵੱਡੀ ਉਡਾਈ ਜਾਂ ਪੁੱਛਣਾ ਦਾਤ ਵੱਡੀ ਉਡਾਈ ਜਾਣੇ ਆਪੇ ਆਪ ਨਾਨਕ ਕਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ

ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਤੁਹਾਡੇ ਭਾਗੀ ਹੋ, ਤਨਤਾ ਦੇ ਯੋਗ ਹੋ ਜੋ ਕਿ ਰੱਬੀ ਬਾਣੀ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ। ਸਭਨਾਂ ਨੂੰ ਸਤਿਗੁਰੂ ਸੱਚੇ ਪਿਤਾ ਜੀ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਬਾਣੀ ਨਾਲ ਜੋੜੀ ਰੱਖਣ, ਚੜ੍ਹਦੀਆਂ ਕਲਾਮ ਬਖਸ਼ਿਸ਼ ਕਰਨ। ਆਓ ਪਿਆਰ ਸਹਿਤ ਅੱਜ ਦੇ ਮੁੱਖ ਵਾਕ ਦੀ ਹੁਣ ਕਥਾ ਸਰਵਣ ਕਰੀਏ ਜੀ। ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ ਬਿਨਤ ਕਰੂੰ ਅਰਦਾਸ ਸੁਨਹੋ ਜੇ ਠਾਕੁਰ ਪਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ

ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਸੋ ਸਿੱਖ ਸਖਾ ਬੰਦਪ ਹੈ ਭਾਈ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ, ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ। ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਨਿਤਾਂ ਪ੍ਰਤੀ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਹੋ। ਗੁਰਦੇਵ ਜੀ ਦੇ ਪਾਵਨ ਦਰਬਾਰ ਅੰਦਰ ਸੱਜ ਬੈਠ ਕੇ ਅੰਮ੍ਰਿਤ ਬਾਣੀ ਦੇ ਲਾਹੇ ਪ੍ਰਾਪਤ ਕਰਦੇ ਹੋ। ਪਿਆਰ ਸਹਿਤ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਨ ਕੀਤੇ ਹਨ। ਉਪਰੰਤ ਅੱਜ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਸ੍ਰੀ ਮੁਖ ਵਾਕ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ। ਗੁਰੂ ਕਿਰਪਾ ਸਦਕਾ ਅੰਮ੍ਰਿਤ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਵਿੱਚ ਸਾਡੇ ਪ੍ਰਤੀ ਕੀ ਉਪਦੇਸ਼ ਦਿੱਤਾ ਹੈ, ਕੀ ਸਿੱਖਿਆ ਦਿੱਤੀ ਹੈ। ਇਹ ਪਾਵਨ ਸ਼ਬਦ ਤੀਸਰੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ 66 ਰਾਗ ਅੰਦਰ ਦਰਜ ਹਨ। ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ 601 ਅਤੇ 2 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ਼ਬਦ ਦਾ ਮੂਲ ਭਾਵ ਹੈ, ਕੇਂਦਰੀ ਭਾਵ ਹੈ, ਉਹ ਇਹ ਰੱਖਿਆ ਹੈ ਕਿ ਜਿਹੜੇ ਹਰੀ ਦੇ ਦਾਸ ਨੇ, ਹਰੀ ਦੇ ਸੇਵਕ ਨੇ, ਗੁਰਮੁਖ ਪਿਆਰੇ ਨੇ, ਉਹ ਸਦਾ ਸੁਖੀ ਵੱਸਦੇ ਨੇ, ਸਦਾ ਹੀ ਉਹਨਾਂ ਦੇ ਜੀਵਨ ਅੰਦਰ ਸੁੱਖ ਹੈ, ਆਨੰਦ ਹੈ, ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਅੰਦਰ ਤੌਖਲਾ ਵਿਚਾਰ ਦੁੱਖ ਨਹੀਂ ਤੇ ਉਹ ਸੁਹੇਲੇ ਵੱਸਦੇ ਨੇ। ਉਹਦਾ ਕਾਰਨ ਕੀ ਹੈ, ਕਿਉਂ ਉਹਨਾਂ ਨੂੰ ਸੁੱਖ ਹੈ, ਬਾਕੀ ਦੁਨੀਆਂ ਨੂੰ ਕਿਉਂ ਨਹੀਂ, ਉਹ ਫਿਰ ਇਹ ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਸੁੱਖ ਦਾ ਕਾਰਨ ਕੀ ਹੈ। ਆਓ ਗੁਰੂ ਕਿਰਪਾ ਸਦਕਾ ਆਪਾਂ ਅੰਮ੍ਰਿਤ ਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ। ਪਿਆਰ ਸਹਿਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਨਾ, ਹਰ ਕੇ ਦਾਸ ਸੁਹੇਲੇ ਪਾਏ। ਸੁਹੇਲੇ ਦਾ ਅਰਥ ਹੁੰਦਾ ਹੈ ਸੌਖਾ ਹੋਣਾ, ਸੌਖ ਵਿੱਚ ਰਹਿਣਾ, ਸੌਖ ਦਾ ਅਰਥ ਹੈ ਸੁਖੀ ਰਹਿਣਾ। ਸੁਹੇਲੇ ਤੋਂ, ਸੌਖ ਤੋਂ ਹੀ ਸੁਖੀ ਸ਼ਬਦ ਬਣਿਆ। ਇਹ ਬੰਦੇ ਦੀ ਮੂਲ ਇੱਛਾ ਹੈ। ਕੋਈ ਵੀ ਕਰਮ ਬੰਦਾ ਕਰਦਾ ਹੈ ਉਹਦੇ ਪਿੱਛੇ ਮਨੁੱਖ ਦੀ ਇੱਕ ਭਾਵਨਾ ਹੀ ਕੰਮ ਕਰਦੀ ਹੈ ਵੀ ਇਹ ਕੰਮ ਕੀਤਿਆਂ ਮੈਨੂੰ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ, ਇਸ ਕਾਰਜ ਵਿੱਚ ਆਨੰਦ ਹੈ ਕਿ ਨਹੀਂ ਹੈ। ਫਿਰ ਆਨੰਦ ਵੀ ਕਈ ਤਰੀਕਿਆਂ ਦਾ ਹੈ। ਇੱਕ ਸਰੀਰ ਦੇ ਸੁੱਖ ਨੇ, ਉਹਨਾਂ ਨੂੰ ਸਰੀਰਕ ਸੁੱਖ ਕਿਹਾ ਜਾਂਦਾ। ਫਿਰ ਇੱਕ ਮਾਨਸਿਕ ਸੁੱਖ ਹੈ, ਇੱਕ ਆਤਮਿਕ ਸੁੱਖ ਹੈ। ਸਰੀਰ ਦਾ ਸੁੱਖ ਐਸਾ ਹੈ ਵੀ ਕਈ ਪਦਾਰਥ ਨੇ ਸੰਸਾਰ ਵਿੱਚ ਜਿਹੜੇ ਸਰੀਰ ਨੂੰ ਸੁੱਖ ਦਿੰਦੇ ਨੇ, ਜਿਨ੍ਹਾਂ ਨੂੰ ਭੌਤਿਕ ਪਦਾਰਥ ਆਪਾਂ ਕਹਿੰਦੇ ਹਾਂ। ਮੰਨ ਲਓ ਭੋਜਨ ਛਕਿਆ ਹੈ, ਭੋਜਨ ਛਕਣ ਦੇ ਨਾਲ ਸਰੀਰ ਨੂੰ ਸੁੱਖ ਮਿਲਦਾ ਪਿਆ, ਮਨ ਨੂੰ ਆਨੰਦ ਮਿਲਦਾ ਪਿਆ, ਜਾਂ ਹੋਰ ਦੁਨੀਆ ਦੇ ਸਰੀਰਕ ਸੁੱਖ ਅਸੀਂ ਮੰਨਦੇ ਹਾਂ, ਉਹਨਾਂ ਸਾਰਿਆਂ ਨੂੰ ਅਸੀਂ ਸਰੀਰ ਦੇ ਵਿੱਚ ਆਰਾਮ ਨਾਲ ਕਿਤੇ ਰਹਿਣਾ, ਆਰਾਮ ਦਾ ਖਾਣਾ, ਆਰਾਮ ਦਾ ਪਾਣਾ, ਇਹ ਸਾਰਾ ਕੁਝ ਜਿਹੜਾ ਹੈ ਸਰੀਰਕ ਸੁੱਖਾਂ ਨਾਲ ਇਹਦਾ ਸੰਬੰਧ ਹੈ। ਤੇ ਬੰਦਾ ਸਰੀਰ ਦੇ ਸੁੱਖ ਵੀ ਭਾਲਦਾ ਹੈ ਕਿ ਮੇਰੇ ਪਾਸ ਹਰ ਚੀਜ਼ ਸਰੀਰ ਦੀ ਸਹੂਲਤ ਵਾਸਤੇ ਚੰਗੀ ਤੋਂ ਚੰਗੀ ਹੋਵੇ, ਮੈਂ ਸੌਖਾ ਹੋਵਾਂ, ਸੁਹੇਲਾ ਹੋ ਜਾਵਾਂ। ਫਿਰ ਦੂਸਰਾ ਹੁੰਦਾ ਮਨ ਦਾ ਸੁੱਖ। ਮਨ ਦੇ ਸੁੱਖ ਦੇ ਲਈ ਬੰਦਾ ਸੋਚਦਾ ਵੀ ਮੇਰੇ ਆਲੇ ਦੁਆਲੇ ਜੋ ਵੀ ਹਨ,
ਭੈਣ ਭਰਾ ਸਕੇ ਸੰਬੰਧੀ ਸੱਜਣ ਮਿੱਤਰ ਉਹਨਾਂ ਦੀ ਵਿਚਾਰ ਮੇਰੀ ਵਿਚਾਰ ਨਾਲ ਰਲੇ, ਮੈਂ ਉਹਨਾਂ ਦੀ ਗੱਲ ਮੰਨ ਸਕਦਾ ਹੋਵਾਂ, ਉਹ ਮੇਰੀ ਵਿਚਾਰ ਮੰਨ ਸਕਦੇ ਹੁਣ, ਮੈਂ ਆਪਣੀ ਮਨਾ ਸਕਦਾ ਹੋਵਾਂ। ਮਨ ਦੇ ਵਿਚਾਰਾਂ ਵਿੱਚ ਕਦੀ ਮੇਰੇ ਮਨ ਵਿੱਚ ਇਹ ਸੋਚ ਪਰੇਸ਼ਾਨੀ ਵਾਲੀ, ਚਿੰਤਾ ਵਾਲੀ ਅੱਗੇ ਦੀ ਨਾ ਆਵੇ, ਕਿਉਂਕਿ ਸਰੀਰ ਤਾਂ ਵਰਤਮਾਨ ਦਾ ਹੀ ਸੁੱਖ ਮਾਣਦਾ ਨਾ। ਭੋਜਨ ਦਾ ਥਾਲ ਪਿਆ, ਭੁੱਖ ਲੱਗੀ, ਇਹ ਸਰੀਰ ਛਕੇਗਾ ਤੇ ਆਨੰਦ ਮਿਲੇਗਾ, ਪਰ ਜ਼ਰੂਰੀ ਨਹੀਂ ਕਿ ਉਸ ਵਕਤ ਮਨ ਆਨੰਦ ਵਿੱਚ ਹੋਵੇ। ਮਨ ਜਿਹੜਾ ਹੈ ਉਸ ਵਕਤ ਅੱਗੇ ਦੀ ਕੋਈ ਚਿੰਤਾ ਵਿੱਚ ਹੋ ਸਕਦਾ, ਨਿਵਾਲੇ ਮੁੱਖ ਚ ਜਾਂਦੇ ਹੁੰਦੇ ਨੇ, ਪਰ ਮਨ ਕੋਈ ਪਤਾ ਨਹੀਂ ਕਿਹੜੀ ਸੋਚ ਵਿੱਚ ਖੁਪਿਆ ਹੁੰਦਾ, ਗੁਆਚਾ ਹੁੰਦਾ, ਜਾਂ ਕਈ ਵਾਰੀ ਪਿੱਛੇ ਚਲਾ ਜਾਂਦਾ, ਕੋਈ ਕਰਮ ਐਸਾ ਹੋਇਆ ਹੁੰਦਾ ਬੰਦਾ ਉਹਨੂੰ ਚਿੱਤ ਵੀ ਜਾਂਦਾ, ਉਹ ਮਨ ਦਾ ਸੁੱਖ ਉਹਨੂੰ ਨਹੀਂ ਮਿਲਦਾ। ਪਦਾਰਥ ਸਰੀਰ ਦੇ ਸੁੱਖਾਂ ਦੇ ਸਾਰੇ ਪਏ ਹੁੰਦੇ ਨੇ, ਪਰ ਮਨ ਸੁਹੇਲਾ ਨਹੀਂ, ਤੇ ਮਨ ਦੇ ਸੁਹੇਲੇ ਨਾ ਹੋਣ ਕਰਕੇ ਫਿਰ ਸਰੀਰ ਦੇ ਸੁੱਖ ਵੀ ਜਿਹੜੇ ਨੇ ਉਹ ਜ਼ੀਰੋ ਹੋ ਜਾਂਦੇ ਨੇ, ਤੇ ਆਤਮਕ ਸੁੱਖ ਤੇ ਉਹ ਤਾਂ ਬਹੁਤ ਅੱਗੇ ਦੀ ਗੱਲ ਹੈ। ਸੋ ਇਹ ਲੋੜ ਸਾਡੇ ਸਾਰਿਆਂ ਦੀ, ਅਸੀਂ ਸਰੀਰ ਦੇ ਸੁੱਖ ਵੀ ਭਾਲਦੇ ਹਾਂ, ਜਿੰਨਾ ਚਿਰ ਸਰੀਰ ਦੇ ਤਲ ਤੇ ਬੰਦਾ ਜਿਉਂਦਾ ਹੈ ਉਹ ਸਰੀਰ ਦੇ ਸੁੱਖ ਭਾਲਦਾ, ਤੇ ਸਰੀਰ ਦੇ ਤਲ ਤੇ ਜਾਣ ਵਾਲਾ ਕੱਲਾ ਬੰਦਾ ਉਹ ਪਸ਼ੂ ਬਿਰਤੀ ਵਾਲਾ ਹੁੰਦਾ। ਜਿਵੇਂ ਮਨੁੱਖ ਪਸ਼ੂਆਂ ਨੂੰ ਆਪਾਂ ਦੇਖਦੇ ਹਾਂ, ਉਹ ਸਰੀਰ ਦੇ ਤਲ ਤੇ ਜਾਂਦੇ ਨੇ, ਖਾਣ ਨੂੰ ਜੋ ਮਿਲ ਗਿਆ ਉਹਨੂੰ ਖਾ ਕੇ ਰੱਜ ਕੇ ਉਹਨਾਂ ਨੇ ਪੈ ਜਾਣਾ ਹੈ, ਭੋਗ ਭੋਗ ਲੈਣਾ ਹੈ, ਉਹ ਸਰੀਰ ਦੇ ਤਲ ਤੇ ਜਾਂਦਾ ਹੈ ਪਸ਼ੂ। ਮਨੁੱਖ ਜਿਹੜਾ ਹੈ ਸਰੀਰ ਤੋਂ ਉੱਪਰ ਫਿਰ ਇੱਕ ਮਾਨਸਿਕ ਤਲ ਤੇ, ਬੁੱਧੀ ਤਲ ਦੇ, ਬੌਧਿਕ ਤਲ ਤੇ ਵੀ ਜਾਂਦਾ ਹੈ। ਉਹ ਬੌਧਿਕ ਤਲ ਤੇ ਚਿੰਤਨ ਕਰਦਾ ਹੈ, ਸੋਚਦਾ ਹੈ, ਵਿਚਾਰਦਾ ਹੈ, ਇਸ ਕਰਕੇ ਉਹ ਪਸ਼ੂ ਬਿਰਤੀ ਤੋਂ ਉੱਪਰ ਹੈ। ਉਹਨੂੰ ਮਨੁੱਖ ਬਿਰਤੀ ਹੀ ਤਾਂ ਕਿਹਾ ਜਾਂਦਾ, ਅਸੀਂ ਮਨੁੱਖ ਹੀ ਤਾਂ ਹਾਂ ਕਿਉਂਕਿ ਅਸੀਂ ਸਰੀਰਕ ਸੁੱਖ ਭੋਗਦੇ ਹਾਂ, ਬੌਧਿਕ ਤਲ ਤੇ ਵੀ ਜਿਉਂਦੇ ਹਾਂ, ਨਿਰਣਾ ਵੀ ਕਰ ਸਕਦੇ ਹਾਂ ਕੀ ਚੰਗਾ ਹੈ, ਕੀ ਮਾੜਾ ਹੈ, ਕੀ ਮੇਰਾ ਹੈ, ਕੀ ਪਰਾਇਆ ਹੈ, ਇਹ ਬੌਧਿਕ ਤਲ ਤੇ ਬੰਦਾ ਜਾਂਦਾ। ਪਰ ਕਈ ਵਾਰੀ ਮਨੁੱਖ ਦੀ ਬੁੱਧੀ ਜਿਹੜੀ ਵਿਵੇਕ ਤੋਂ ਹੀਣੀ ਹੋ ਜਾਂਦੀ, ਫਿਰ ਪਸ਼ੂ ਤਲ ਤੇ ਆ ਜਾਂਦਾ। ਤੀਸਰਾ ਹੈ ਆਤਮਕ ਤਲ ਤੇ ਜਾਣਾ। ਜਿਹੜੇ ਗੁਰਮੁਖ ਪਿਆਰੇ ਸੰਤ ਜਨ, ਮਹਾਤਮਾ ਜਨ, ਗੁਰੂ ਦੇ ਪੂਰਨ ਸਿੱਖ ਕਹਿ ਲਈਏ, ਰੱਬ ਦੇ ਪਿਆਰੇ ਕਹਿ ਲਈਏ, ਉਹ ਜਿਹੜੇ ਨੇ ਆਤਮਕ ਤਲ ਤੇ ਜਾਂਦੇ ਨੇ, ਮਨ ਦੇ ਭੋਗਾਂ ਤੋਂ ਵੀ ਮੁਕਤ ਹੋ ਜਾਂਦੇ ਨੇ, ਤਨ ਦੇ ਭੋਗਾਂ ਤੋਂ ਵੀ ਮੁਕਤ ਹੋ ਜਾਂਦੇ ਨੇ, ਮਨ ਦੀ ਵਿਚਾਰ ਵੀ ਕੁਝ ਨਹੀਂ ਰਹਿੰਦੀ, ਤਨ ਦੀ ਵਿਚਾਰ ਵੀ ਕੁਝ ਨਹੀਂ ਰਹਿੰਦੀ, ਉਹ ਆਤਮਕ ਤਲ ਤੇ ਸੁਖੀ ਜਾਂਦੇ ਨੇ। ਜਿਹੜਾ ਆਤਮਕ ਤਲ ਤੇ ਸੁਖੀ ਹੋ ਗਿਆ, ਉਹਦੇ ਕੋਲ ਸਰੀਰ ਦੇ ਪਦਾਰਥ ਭਾਵੇਂ ਥੋੜੇ ਹੋਣ, ਉਹ ਸੁਖੀ ਰਹੇਗਾ, ਉਹਨੂੰ ਆਨੰਦ ਹੀ ਰਹੇਗਾ। ਮਨ ਦੀਆਂ ਉਹਦੇ ਕੋਲ ਭਾਵੇਂ ਕੋਈ ਗੱਲਾਂ ਬਹੁਤੀਆਂ, ਇਉਂ ਕਹਿ ਲਈਏ ਵੀ ਬਹੁਤਾ ਵਿਦਵਾਨ ਨਾ ਹੋਵੇ, ਬਹੁਤਾ ਚਤੁਰ ਸਿਆਣਾ ਨਾ ਹੋਵੇ, ਵੀ ਸੰਸਾਰ ਵਿੱਚ ਚੱਲਣ ਲਈ ਇਹਨਾਂ ਚੀਜ਼ਾਂ ਦੀ ਲੋੜ ਹੈ, ਚੰਚਲਤਾਈ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਆਤਮਕ ਤਲ ਤੇ ਆਨੰਦ ਪ੍ਰਾਪਤ ਕਰ ਲੈਂਦਾ ਨਾ, ਨਾ ਉਹਨੂੰ ਕੋਈ ਬਹੁਤੇ ਸਰੀਰ ਦੇ ਭੋਗਾਂ ਦੀ ਭੁੱਖ ਰਹਿ ਜਾਂਦੀ ਹੈ, ਤੇ ਨਾ ਕੋਈ ਮਨ ਦੇ ਭੋਗਾਂ ਦੀ ਭੁੱਖ ਰਹਿ ਜਾਂਦੀ ਹੈ, ਉਹ ਸਭ ਪਾਸਿਓਂ ਹੀ ਜਿਹੜਾ ਹੈ ਸੁਹੇਲਾ ਹੋ ਜਾਂਦਾ, ਮੁਕਤ ਹੋ ਜਾਂਦਾ, ਸੌਖਾ ਹੋ ਜਾਂਦਾ। ਤੇ ਜਿਹੜਾ ਆਤਮਕ ਤਲ ਤੇ ਸੁਖੀ ਨਹੀਂ ਹੋਇਆ, ਅਸੀਂ ਸਾਰੀ ਦੇਖਦੇ ਹਾਂ, ਉਹਦੇ ਕੋਲ ਦੁਨੀਆਂ ਦੇ ਕਿੰਨੇ ਵੀ ਭੋਗਾਂ ਦੇ ਪਦਾਰਥ ਹੋਣ, ਪਦਾਰਥ ਭੋਗਾਂ ਦਾ ਅਰਥ ਹੈ ਭੋਗਣਾ, ਕੋਈ ਵਸਤੂਆਂ ਦਾ ਆਨੰਦ ਹੋਵੇ, ਉਹ ਤਾਂ ਵੀ ਬੰਦਾ ਸੁਖੀ ਨਹੀਂ ਹੋ ਸਕਦਾ। ਤੇ ਮਨ ਕਰਕੇ ਕਿੰਨਾ ਵੀ ਸਿਆਣਾ ਹੋ ਜਾਏ, ਵਿਚਾਰਾਂ ਵਿੱਚ ਚੰਗਾ ਹੋਵੇ, ਗੱਲਾਂ ਚੰਗੀਆਂ ਕਰਦਾ ਹੋਵੇ, ਪਰ ਮਨ ਕਦੀ ਉਹਨੂੰ ਸੰਤੁਸ਼ਟੀ ਨਹੀਂ ਦੇਗਾ, ਮਨ ਉਹਨੂੰ ਸਦਾ ਚਿੰਤਤ ਹੀ ਰੱਖੇਗਾ, ਕਿਉਂਕਿ ਜਿੰਨਾ ਚਿਰ ਮਨੁੱਖ ਆਤਮਕ ਤੌਰ ਤੇ ਸੁਖੀ ਨਹੀਂ ਜਾਂਦਾ। ਆਤਮਕ ਤੌਰ ਤੇ ਸੁਖੀ ਕਿਵੇਂ ਹੋਣਾ, ਇਹ ਗੁਰੂ ਅਮਰਦਾਸ ਜੀ ਨੇ ਹੁਣ ਦੱਸਿਆ। ਵੀ ਅਸੀਂ ਗੱਲ ਤੇ ਕਰ ਲਈ ਵੀ ਮਨ ਦਾ ਸੁਖੀ, ਤਨ ਦਾ ਸੁਖੀ, ਆਤਮਾ ਦਾ ਸੁਖੀ। ਮਨ ਦਾ ਸੁਖੀ ਤਾਂ ਹੁੰਦਾ ਬੰਦੇ ਦੀਆਂ ਵਿਚਾਰਾਂ ਚੰਗੀਆਂ ਹੋਣ, ਤਨ ਤੋਂ ਬੰਦਾ ਸੁਖੀ ਤਾਂ ਹੁੰਦਾ ਤਨ ਦੇ ਲੋੜਾਂ ਬੰਦੇ ਦੀਆਂ ਪੂਰੀਆਂ ਹੋ ਜਾਣ। ਆਤਮਕ ਤੌਰ ਤੇ ਸੁਖੀ ਕਿਵੇਂ ਹੋਵੇ, ਗੁਰੂ ਸਾਹਿਬ ਕਹਿੰਦੇ ਉਹ ਹਰੀ ਦੇ ਦਾਸ ਜਿਹੜੇ ਨੇ ਨਾ, ਹਰ ਕੇ ਦਾਸ ਸੁਹੇਲੇ ਭਾਈ, ਉਹ ਸੁਹੇਲੇ ਨੇ, ਸੌਖੇ ਨੇ, ਪਰ ਉਹਨਾਂ ਦੇ ਕੋਲ ਹੈ ਕੀ, ਉਹ ਗੁਰੂ ਸਾਹਿਬ ਜੀ ਨੇ ਅੱਜ ਇੱਥੇ ਕਿਰਪਾ ਕੀਤੀ। ਦਾਤਾ ਜੀ ਕਹਿੰਦੇ ਜਿਹੜੇ ਗੁਰੂ ਦੇ ਆਪਣੇ ਸੰਬੰਧੀ ਬਣ ਜਾਂਦੇ, ਜਿਹੜੇ ਗੁਰੂ ਦੇ ਸਿੱਖ ਬਣ ਜਾਂਦੇ ਨੇ, ਗੁਰੂ ਦੇ ਮਿੱਤਰ ਬਣ ਜਾਂਦੇ ਨੇ, ਗੁਰੂ ਨੂੰ ਆਪਣਾ ਬੰਧਪ ਰਿਸ਼ਤੇਦਾਰ ਮੰਨ ਲੈਂਦੇ ਨੇ, ਗੁਰੂ ਦੇ ਰਿਸ਼ਤੇਦਾਰ ਜਿਹੜੇ ਬਣ ਜਾਂਦੇ ਨਾ, ਸਤਿਗੁਰੂ ਜੀ ਕਹਿੰਦੇ ਉਹ ਸੌਖੇ ਹੋ ਜਾਂਦੇ ਨੇ। ਜਿਵੇਂ ਕਿਸੇ ਰਾਜੇ ਦਾ ਕੋਈ ਮਿੱਤਰ ਹੋਵੇ, ਰਾਜੇ ਦਾ ਕੋਈ ਸੰਤਾਨ ਹੋਵੇ, ਰਾਜੇ ਦਾ ਕੋਈ ਰਿਸ਼ਤੇਦਾਰ ਹੋਵੇ ਵੱਡੇ ਬੰਦੇ ਦਾ, ਤੇ ਉਹਨੂੰ ਉਹਦੇ ਫਾਇਦਾ ਤੇ ਮਿਲਦਾ ਹੈ ਨਾ, ਉਹਨੂੰ ਲਾਭ ਮਿਲਦਾ ਵੀ ਕਿਸੇ ਵੱਡੇ ਬੰਦੇ ਦਾ ਇਹ ਰਿਸ਼ਤੇਦਾਰ ਬੰਧਪ ਹੈ,
ਉਹਨੂੰ ਹਰ ਮੁਸੀਬਤ ਵਿੱਚੋਂ ਉਹਦਾ ਲਾਭ ਮਿਲਦਾ, ਕ੍ਰੈਡਿਟ ਮਿਲਦਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਗੁਰੂ ਦੇ ਬਣ ਜਾਂਦੇ ਨੇ ਨਾ, ਤੇ ਗੁਰੂ ਦੇ ਬਣਨ ਵਾਲੇ ਹਰੀ ਦੇ ਦਾਸ ਸੁਹੇਲੇ ਹੁੰਦੇ, ਪਰ ਬਣਨਾ ਕਿਵੇਂ ਆ, ਇਹ ਰਿਸ਼ਤਾ ਕਿਵੇਂ ਬਣੇ? ਗੁਰੂ ਸਾਹਿਬ ਕਹਿੰਦੇ ਸਿੱਖ ਗੁਰੂ ਦਾ ਬਣਨ ਵਾਸਤੇ ਕੀ ਕਰਨਾ ਪੈਂਦਾ ਹੈ? ਸੋ ਸਿੱਖ ਸਖਾ ਬੰਧਪ ਹੈ ਭਾਈ, ਸੋ ਦਾ ਅਰਥ ਹੈ ਉਹ, ਬਹੁਤੇ ਬਹੁ ਵਚਨ ਵਿੱਚ ਕਿਹਾ, ਉਹ ਜਿਹੜੇ ਨੇ ਨਾ ਸਿੱਖ ਸਖਾ ਬੰਧਪ ਹੈ ਭਾਈ, ਗੁਰੂ ਦੇ ਸਿੱਖ ਨੇ, ਗੁਰੂ ਦੇ ਸਖਾ, ਸਖਾ ਦਾ ਅਰਥ ਹੁੰਦਾ ਮਿੱਤਰ ਬਣ ਸਕਦੇ ਨੇ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸੰਬੰਧੀ ਬਣ ਸਕਦੇ ਨੇ, ਜੇ ਗੁਰ ਕੇ ਭਾਣੇ ਭਾਣੇ ਵਿੱਚ ਆਵੇ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ। ਜੇ ਗੁਰੂ ਦੇ ਹੁਕਮ ਨੂੰ ਕੋਈ ਨਹੀਂ ਮੰਨਦਾ, ਫਿਰ ਭਾਵੇਂ ਗੁਰੂ ਦੇ ਘਰ ਪੈਦਾ ਹੋਇਆ ਹੋਵੇ, ਗੁਰੂ ਦੇ ਖੂਨ ਦਾ ਰਿਸ਼ਤਾ ਹੋਵੇ, ਕਿਉਂਕਿ ਗੁਰੂ ਦੇ ਨਾਲ ਵੈਸੇ ਵੇਖੋ ਗੁਰੂ ਸਰੀਰ ਦੇ ਵਿੱਚ ਤਾਂ ਵਿਚਰਦੀ ਹੈ ਜੋਤ, ਪਰ ਗੁਰੂ ਜੋਤ ਜਿਹੜੀ ਹੈ ਉਹ ਸਰੀਰ ਦੇ ਰਿਸ਼ਤਿਆਂ ਦੀ ਮੁਹਤਾਜ ਨਹੀਂ, ਸਰੀਰ ਦੇ ਬੰਧਨਾਂ ਦੇ ਰਿਸ਼ਤਿਆਂ ਦੇ ਮੋਹ ਵਿੱਚ ਗੁਰੂ ਨਹੀਂ ਪੈਂਦਾ। ਜਿਵੇਂ ਆਮ ਮਨੁੱਖ ਆਪਣੇ ਰਿਸ਼ਤਿਆਂ ਦੇ ਮੋਹ ਵਿੱਚ ਵੱਜ ਕੇ ਜਾਇਜ਼ ਨਜਾਇਜ਼ ਚੰਗਾ ਮਾੜਾ ਧਰਮ ਅਧਰਮ ਸਭ ਕਰ ਲੈਂਦਾ, ਭਾਵੇਂ ਉਹਦਾ ਮਨ ਨਾ ਕਰਦਾ ਹੋਵੇ, ਪਰ ਕਈ ਵਾਰੀ ਮਨੁੱਖ ਨੂੰ ਆਪਣੇ ਸੰਬੰਧੀਆਂ ਕਰਕੇ, ਆਪਣੀ ਸੰਤਾਨ ਕਰਕੇ, ਆਪਣੇ ਸਖਾ ਮਿੱਤਰਾਂ ਕਰਕੇ ਕਈ ਕੁਝ ਐਸਾ ਅਧਰਮ ਦਾ ਕਰਨਾ ਪੈਂਦਾ, ਉਹਦਾ ਭਾਵੇਂ ਆਪਣਾ ਸੁਭਾਅ ਜਾਂ ਉਹਨੇ ਆਪਣੇ ਲਈ ਨਹੀਂ ਕੀਤਾ ਹੁੰਦਾ, ਪਰ ਮੋਹ ਬੜੀ ਵੱਡੀ ਚੀਜ਼ ਹੈ। ਪਰ ਕਹਿੰਦੇ ਗੁਰੂ ਦਾ ਐਸਾ ਸੰਬੰਧ ਨਹੀਂ, ਗੁਰੂ ਨਾ ਮੋਹ ਦਾ ਮਾਰਿਆ ਹੈ, ਗੁਰੂ ਨੂੰ ਕਿਸੇ ਤਰ੍ਹਾਂ ਦਾ ਮੋਹ ਨਹੀਂ, ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ, ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਸ਼ਤੇ ਦੇ ਮੋਹ ਵਿੱਚ ਗੁਰੂ ਵੱਜਿਆ। ਉਹਦੇ ਲਈ ਸਾਰੇ ਇੱਕ ਸਮਾਨ ਨੇ, ਭਾਵੇਂ ਕੋਈ ਗੁਰੂ ਘਰ ਅੰਦਰ ਪੈਦਾ ਹੋਇਆ ਹੋਵੇ, ਗੁਰੂ ਜੋਤ ਦੇ ਘਰ ਸਰੀਰ ਰੂਪ ਵਿੱਚ ਆਇਆ ਹੋਵੇ ਕੋਈ ਰਿਸ਼ਤੇਦਾਰ ਸੰਬੰਧੀ, ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਚ ਇੱਕ ਬਚਨ ਹੁੰਦਾ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਕਿ ਗੁਰੂ ਦਾ ਸਭ ਨਾਲ ਇੱਕੋ ਜਿਹਾ ਪਿਆਰ ਹੈ, ਭਾਵੇਂ ਕੋਈ ਗੁਰੂ ਦਾ ਮਿੱਤਰ ਹੋਵੇ, ਭਾਵੇਂ ਕੋਈ ਗੁਰੂ ਦਾ ਸੰਬੰਧੀ ਹੋਵੇ, ਭਾਵੇਂ ਕੋਈ ਗੁਰੂ ਪੁੱਤਰ ਹੋਵੇ। ਗੁਰੂ ਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਤੇ ਗੁਰੂ ਇਤਿਹਾਸ ਤਾਂ ਸਾਰਾ ਹੀ ਭਰਿਆ ਪਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਆਪਾਂ ਦਸਵੇਂ ਪਾਤਸ਼ਾਹ ਤੱਕ ਦੇਖੀਏ ਕਿ ਗੁਰੂ ਸਾਹਿਬਾਨਾਂ ਨੇ ਕਿਵੇਂ ਆਪਣੀ ਸੰਤਾਨ ਤੋਂ ਵੱਧ ਕੇ, ਆਪਣੇ ਸੰਬੰਧੀਆਂ ਤੋਂ ਵੱਧ ਕੇ, ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੱਧ ਕੇ, ਆਪਣੇ ਸ਼ਬਦ ਦੇ ਰਿਸ਼ਤੇ ਨਾਲ ਜੁੜੇ ਹੋਏ ਆਪਣੇ ਸਿੱਖ ਨੂੰ ਆਪਣਾ ਪੁੱਤਰ, ਆਪਣਾ ਮਿੱਤਰ, ਆਪਣਾ ਭਰਾਤਾ, ਆਪਣਾ ਬੰਧਪ ਦੱਸਿਆ ਹੈ ਕਿ ਇਹ ਮੇਰੇ ਸਾਰਾ ਕੁਝ ਨੇ, ਕਿਉਂਕਿ ਇਹ ਗੁਰੂ ਦੇ ਭਾਣੇ ਵਿੱਚ ਆ ਗਏ ਨੇ। ਗੁਰੂ ਸਰੀਰ ਨਹੀਂ, ਗੁਰੂ ਸ਼ਬਦ ਹੈ, ਜਿਹਨੇ ਗੁਰੂ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾ ਲਿਆ, ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਆਇਆ ਹੋਵੇ, ਕੋਈ ਗੁਰੂ ਨਾਲ ਉਹਦੀ ਸ਼ਕੀਰੀ ਨਾ ਰਲਦੀ ਹੋਵੇ, ਪਰ ਗੁਰੂ ਨੂੰ ਆਪਣਾ ਸੱਜਣ, ਆਪਣਾ ਸੇਵਕ, ਆਪਣਾ ਮਿੱਤਰ ਬਣਾ ਲੈਂਦਾ, ਤੇ ਫਿਰ ਉਹ ਸਦਾ ਹੀ ਸੁਹੇਲਾ ਰਹਿੰਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਉਹੀ ਇੱਕ ਇੱਕ ਵਚਨ ਹੈ, ਉਹੀ ਜਿਹੜਾ ਹੈ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ। ਗੁਰੂ ਭਾਣਾ ਕੀ ਹੈ? ਗੁਰੂ ਦਾ ਭਾਣਾ ਹੈ ਗੁਰੂ ਦੀ ਹਰ ਰਜ਼ਾ ਨੂੰ ਮੰਨਣਾ, ਹੁਕਮ ਦੇ ਵਿੱਚ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ, ਗੁਰੂ ਦਾ ਭਾਣਾ ਹੀ ਹੈ ਕਿ ਹਰ ਵਕਤ ਆਪਣੇ ਅੰਦਰ ਨੂੰ ਮਾਰ ਕੇ, ਆਪਣੀ ਹੰਗਤਾਂ ਨੂੰ ਮਾਰ ਕੇ, ਪ੍ਰੇਮ ਦੇ ਅੰਦਰ ਗੁਰੂ ਦੇ ਲਈ ਆਪਣਾ ਆਪਾਂ ਨਿਸ਼ਾਵਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਤੁਰਨਾ, ਇਹ ਗੁਰੂ ਦਾ ਭਾਣਾ ਵੀ ਆਪਣੇ ਆਪੇ ਨੂੰ ਪਛਾਣਨਾ। ਵੇਖੋ ਗੁਰੂ ਦਾ ਹੁਕਮ ਵੀ ਉਹਦੇ ਆਪਣੇ ਹਿੱਤ ਲਈ ਨਹੀਂ। ਕੋਈ ਬੰਦਾ, ਕੋਈ ਰਾਜਾ ਕਿਸੇ ਨੂੰ ਹੁਕਮ ਕਰਦਾ ਨਾ, ਉਹਦੇ ਤੇ ਪ੍ਰਸੰਨਤਾ ਹੁੰਦੀ ਰਾਜੇ ਦੀ, ਆਪਣੇ ਨੌਕਰ ਤੇ, ਆਪਣੇ ਸੇਵਕ ਤੇ, ਆਪਣੇ ਧੀ ਪੁੱਤਰ ਤੇ, ਆਪਣੇ ਸੰਬੰਧੀ ਤੇ। ਪਰ ਉਹ ਜਦੋਂ ਹੁਕਮ ਕਰਦਾ ਆਪਣੇ ਹਿੱਤ ਦਾ ਹੁਕਮ ਕਰਦਾ, ਵੀ ਤੂੰ ਮੇਰੀ ਸੇਵਾ ਕੀਤੀ, ਮੇਰੇ ਲਈ ਆਹ ਕੀਤਾ, ਮੇਰੇ ਲਈ ਲੜਿਆ, ਮੇਰੇ ਲਈ ਮਰਿਆ, ਮੇਰੇ ਲਈ ਭਿੜਿਆ, ਉਹ ਰਾਜਾ ਬਾਦਸ਼ਾਹ ਚੱਕਰਵਰਤੀ ਫਿਰ ਉਹਦੇ ਤੇ ਪ੍ਰਸੰਨ ਹੁੰਦਾ, ਧਨ ਦੌਲਤ ਦੇ ਦਿੰਦਾ, ਪਦਵੀ ਦੇ ਦਿੰਦਾ ਕਿ ਇਹਨੇ ਮੇਰੇ ਨਿਮਿਤਾ ਕਾਰਜ ਕੀਤਾ, ਮੇਰੇ ਹੁਕਮ ਵਿੱਚ ਰਿਹਾ, ਵੀ ਮੈਂ ਜੀ ਦਿਨੇ ਆਖਿਆ ਦਿਨੇ ਭੱਜਿਆ, ਰਾਤ ਆਖਿਆ ਰਾਤ ਭੱਜਿਆ, ਪਰ ਮੇਰੇ ਲਈ ਕੀਤਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਣਾ ਆਪਣੇ ਲਈ ਨਹੀਂ,
ਗੁਰੂ ਆਪਣੇ ਹਿੱਤ ਲਈ ਆਪਣੇ ਸਵਾਰਥ ਲਈ ਕਦੀ ਵੀ ਨਹੀਂ ਕਹਿੰਦਾ। ਗੁਰੂ ਨੇ ਜਦੋਂ ਵੀ ਹੁਕਮ ਕੀਤਾ ਆਪਾਂ ਸਵਾਰਨ ਵਾਸਤੇ, ਸਾਡੇ ਅੰਦਰ ਦੇ ਔਗਣ ਮਾਰਨ ਵਾਸਤੇ, ਸਾਡੇ ਅੰਦਰ ਦੀ ਹੰਗਤਾ ਨੂੰ ਮਾਰਨ ਵਾਸਤੇ ਗੁਰੂ ਹਰ ਕਰਮ ਵਾਲੇ ਪਾਸੇ ਤੋਰਦਾ ਹੈ। ਤੇ ਫਿਰ ਉਹ ਗੁਰੂ ਦਾ ਭਾਣਾ ਹੈ, ਸਾਡੇ ਭਲੇ ਲਈ ਹੀ ਜੋ ਗੁਰੂ ਹੁਕਮ ਕਰਦਾ ਉਹ ਹੀ ਗੁਰੂ ਦਾ ਭਾਣਾ ਹੈ। ਗੁਰੂ ਨੂੰ ਆਪਣਾ ਕੋਈ ਸਵਾਰਥ ਨਹੀਂ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਵੱਡਾ ਦਾਤਾ ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਤਮਾ। ਉਹਨੂੰ ਰਤੀ ਮਾਤਰ ਆਪਣਾ ਕੋਈ ਤਮਾ ਨਹੀਂ ਵੀ ਇਹ ਮੇਰੇ ਨਾਲ ਜੁੜ ਜਾਣ। ਦੁਨੀਆਂ ਦੇ ਲੋਕਾਂ ਨੂੰ ਤਮੇ ਹੁੰਦੇ ਨੇ ਵੀ ਜਿੰਨੇ ਮੈਂ ਜੋੜਾਂਗਾ ਉਨਾ ਮੇਰਾ ਨਾਂ ਹੋਏਗਾ। ਗੁਰੂ ਪਰਮੇਸ਼ਵਰ ਨੂੰ ਇਹ ਕੋਈ ਤਮਾ ਨਹੀਂ ਕਿ ਇਹ ਮੇਰੇ ਨਾਲ ਜੁੜੇ ਰਹਿਣ, ਮੇਰੇ ਬਣ ਜਾਣ ਤੇ ਮੇਰਾ ਹੁਕਮ ਚੱਲੇ, ਮੇਰੀ ਸਰਕਾਰ ਚੱਲੇ। ਨਹੀਂ, ਗੁਰੂ ਦਾ ਤਮਾ ਐਸਾ ਨਹੀਂ। ਗੁਰੂ ਨੂੰ ਜੇ ਕੋਈ ਤਮਾ ਹੈ ਤੇ ਆਪਣੇ ਸਿੱਖ ਦੇ ਭਲੇ ਦਾ ਹੀ, ਪਰਉਪਕਾਰ ਦਾ ਹੀ। ਉਹ ਸਭ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਉਹ ਗੁਰੂ ਦਾ ਬਣ ਜਾਂਦਾ। ਆਪਣਾ ਭਾਣਾ ਜੋ ਚੱਲੇ ਭਾਈ, ਤੇ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹ ਭਾਵੇਂ ਗੁਰੂ ਦੇ ਘਰ ਜੰਮਿਆ ਹੋਵੇ, ਵਿਛੜ ਚੋਟਾਂ ਖਾਵੇ, ਉਹ ਗੁਰੂ ਤੋਂ ਵਿਛੜ ਜਾਂਦਾ। ਅਸੀਂ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਦੇ ਵਿੱਚ ਇਹ ਘਟਨਾ ਪੜ੍ਹਦੇ ਹਾਂ ਨਾ ਕਿ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਦੋ ਸਪੁੱਤਰ ਸਨ, ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਬਾਬਾ ਰਾਮ ਰਾਏ ਜੀ ਵੱਡੇ ਸਨ, ਬੜੇ ਸਿਆਣੇ ਸਨ, ਪ੍ਰਵੀਨ ਬੁੱਧੀ ਦੇ ਮਾਲਕ ਸਨ, ਚਤੁਰ ਬੇਤੇ ਸਨ। ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਇੰਨੇ ਪ੍ਰਵੀਨ ਸਿਆਣੇ ਸਨ ਤਾਂ ਗੁਰੂ ਸਾਹਿਬ ਨੇ ਦਿੱਲੀ ਭੇਜਿਆ ਕਿ ਔਰੰਗਜ਼ੇਬ ਦਾ ਨਿਸ਼ਚਾ ਕਰਾ ਕੇ ਆਓ ਕਿ ਉਹਦੇ ਮਨ ਅੰਦਰ ਗੁਰੂ ਘਰ ਪ੍ਰਤੀ, ਗੁਰੂ ਦੀ ਬਾਣੀ ਪ੍ਰਤੀ, ਗੁਰੂ ਸਿੱਖਾਂ ਪ੍ਰਤੀ, ਗੁਰੂ ਅਸਥਾਨ ਪ੍ਰਤੀ ਇਹ ਭੁਲੇਖਾ ਪਿਆ ਹੋਇਆ ਹੈ ਕਿ ਇੱਥੇ ਫਿਰਕਾਵਾਦੀ ਲੋਕ ਰਹਿੰਦੇ ਨੇ, ਝਗੜਾਲੂ ਰੋਗ ਲੈਂਦੇ ਨੇ, ਇਹ ਨਿਸ਼ਚਾ ਕਰਾ ਕੇ ਆਉਣਾ ਹੈ ਉਹਦਾ। ਰਾਮ ਰਾਏ ਗਿਆ ਵੀ ਇਸੇ ਕਰਕੇ ਸੀ, ਗੁਰੂ ਦੇ ਭਾਣੇ ਵਿੱਚ ਹੀ ਗਿਆ ਸੀ। ਪਰ ਜਦੋਂ ਉੱਥੇ ਜਾ ਕੇ ਹੰਗਤਾ ਹੋਈ, ਮਨ ਹੋਮੇ ਵਿੱਚ ਵੱਜ ਗਿਆ ਤਾਂ ਉਹ ਗੁਰੂ ਦੇ ਭਾਣੇ ਤੋਂ ਟੁੱਟ ਗਿਆ, ਗੁਰੂ ਦੇ ਸ਼ਬਦ ਤੋਂ ਟੁੱਟ ਗਿਆ। ਤੇ ਗੁਰੂ ਦੇ ਸ਼ਬਦ ਤੋਂ ਟੁੱਟਣ ਤੋਂ ਬਾਅਦ ਵਿਛੜ ਚੋਟਾਂ ਖਾਵੇ, ਸਤਿਗੁਰੂ ਜੀ ਨੇ ਮੂੰਹ ਨਹੀਂ ਲਾਇਆ ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਜਿਸ ਪਾਸੇ ਮੁੱਖ ਹੈ ਉਸ ਪਾਸੇ ਚਲੇ ਜਾ। ਤੀਸਰੇ ਪਾਤਸ਼ਾਹ ਵੇਲੇ ਆਪਾਂ ਵੇਖੀਏ, ਕਿਉਂਕਿ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਹੀ ਮੰਜੀਆਂ ਸਥਾਪਿਤ ਕੀਤੀਆਂ ਸਨ, 22 ਮੰਜੀਆਂ ਸਥਾਪਿਤ ਕੀਤੀਆਂ ਗੁਰੂ ਅਮਰਦਾਸ ਜੀ ਨੇ। 22 ਮੰਜੀਆਂ ਦਾ ਮਤਲਬ ਹੈ ਕਿ 22 ਦਤਾਰ ਪਿਤਾ ਮਹਾਰਾਜ ਨੇ ਪ੍ਰਚਾਰਕ ਥਾਪੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਇੰਨੀ ਸਿੱਖੀ ਪ੍ਰਫੁੱਲਤ ਹੋ ਗਈ ਕਿ ਗੁਰੂ ਤੀਸਰੇ ਪਾਤਸ਼ਾਹ ਜੀ ਨੂੰ 22 ਪ੍ਰਚਾਰਕ ਥਾਪਣੇ ਪਏ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈ ਸਿੰਘਾਂ ਨੂੰ ਦੂਰ ਦੂਰ ਤੱਕ ਭੇਜਿਆ। ਇੱਕ ਸਿੱਖ ਸੀ ਸਾਵਣ ਮੱਲ, ਗੁਰੂ ਸਾਹਿਬ ਜੀ ਦਾ ਸੰਬੰਧੀ ਸੀ, ਰਿਸ਼ਤੇਦਾਰ ਸੀ, ਪਰ ਸਿੱਖ ਬਣਿਆ ਸੀ, ਹੁਕਮ ਵਿੱਚ ਚੱਲਦਾ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਵਣ ਮੱਲ ਨੂੰ ਭੇਜਿਆ ਸੀ। ਗੋਇੰਦਵਾਲ ਸਾਹਿਬ ਦੀ ਨਗਰ ਦੀ ਉਸਾਰੀ ਚੱਲਦੀ ਸੀ ਤੇ ਕਿਸੇ ਰਾਜ ਵਿੱਚੋਂ ਲੱਕੜ, ਗੋਇੰਦਵਾਲ ਬਿਆਸਾ ਦਰਿਆ ਪਾਰ ਕਰਕੇ ਲੱਕੜ ਦਾ ਪ੍ਰਬੰਧ ਕਰਨਾ ਸੀ ਦਰਵਾਜ਼ਿਆਂ ਵਾਸਤੇ ਜਾਂ ਹੋਰ ਸਾਜੋ ਸਮਾਨ ਵਾਸਤੇ। ਤੇ ਭਾਈ ਸਾਵਣ ਮੱਲ ਨੇ ਉੱਥੇ ਬਾਹਰ ਜਾ ਕਰਕੇ ਰਾਜੇ ਦੇ ਦੇਸ਼ ਅੰਦਰ ਜਾ ਕੇ ਬਿਆਸ ਪਾਰ ਕਰਕੇ ਜੋ ਉਸ ਇਲਾਕੇ ਦਾ ਰਾਜਾ ਸੀ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਤੇ ਗੁਰੂ ਸਾਹਿਬ ਜੀ ਨੇ ਭਾਈ ਸਾਵਣ ਮੱਲ ਨੂੰ ਆਪਣਾ ਇੱਕ ਰੁਮਾਲ ਦਿੱਤਾ ਸੀ। ਇਤਿਹਾਸ ਕਹਿੰਦਾ ਹੈ ਕਿ ਸਾਵਣ ਮੱਲ ਜਦੋਂ ਚੱਲਾ ਸੀ ਨਾ, ਉਹਨੇ ਕਿਹਾ ਸਤਿਗੁਰੂ ਜੀ ਉਸ ਰਾਜ ਦੇ ਲੋਕ ਤਾਂ ਮਨਮਤੀਏ ਨੇ, ਗੁਰੂ ਨੂੰ ਥੋੜਾ ਮੰਨਣਗੇ, ਉਹ ਤਾਂ ਵਰਤਾਂ ਨੂੰ ਮੰਨਣ ਵਾਲੇ, ਕਰਮ ਕਾਂਡਾਂ ਨੂੰ ਮੰਨਣ ਵਾਲੇ ਨੇ, ਮੇਰੇ ਕੋਲ ਕੀ ਸ਼ਕਤੀ ਹੈ ਵੀ ਜਿਹਦੇ ਨਾਲ ਉਹ ਮੇਰੀ ਗੱਲ ਮੰਨਣਗੇ। ਤੇ ਗੁਰੂ ਸਾਹਿਬ ਜੀ ਨੇ ਆਪਣਾ ਰੁਮਾਲ ਦਿੱਤਾ ਸੀ, ਇਹ ਕਿਹਾ ਸੀ ਵੀ ਸਾਡੀ ਬਖਸ਼ਿਸ਼ ਤੇਰੇ ਨਾਲ ਹੈ, ਤੇਰੀ ਰਸਨਾ ਤੇ ਅਸੀਂ ਹਾਂ, ਇਹਨੂੰ ਗੁਰੂ ਦਾ ਜਾਣ ਕੇ ਨਾਲ ਰੱਖਣਾ ਤੇ ਤੂੰ ਆਪਣੇ ਕਾਰਜ ਕਰਨੇ ਨੇ ਗੁਰੂ ਕੇ ਕਾਰਜ। ਭਾਈ ਸਾਵਣ ਮੱਲ ਗਿਆ, ਬਹੁਤ ਲੰਮੀਆਂ ਸਾਖੀਆਂ ਨੇ ਉੱਥੇ ਉਹਨਾਂ ਤੋਂ। ਭਾਈ ਸਾਵਣ ਮੱਲ ਤੋਂ ਉੱਥੋਂ ਦਾ ਰਾਜਾ ਇੰਨਾ ਪ੍ਰਭਾਵਿਤ ਹੋਇਆ, ਉਹਦੇ ਪੁੱਤਰ ਬਿਮਾਰ ਹੋ ਗਿਆ ਤੇ ਭਾਈ ਸਾਵਣ ਮੱਲ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਅਰਦਾਸ ਕੀਤੀ, ਉਹ ਨਿਰਵਾ ਹੋ ਗਿਆ ਤੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਵੀ ਆਇਆ। ਸਾਵਣ ਮੱਲ ਜੀ ਨੂੰ ਆਪਣੇ ਨਾਲ ਦੁਬਾਰਾ ਲੈ ਗਿਆ ਵੀ ਉੱਥੋਂ ਦਾ ਸਾਡੇ ਇਲਾਕੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਹੋਵੇ, ਸਿੱਖੀ ਧਾਰਨ ਕਰ ਲਈ ਤੇ ਸਾਵਣ ਮੱਲ ਜੀ ਉੱਥੋਂ ਦੇ ਪ੍ਰਚਾਰਕ ਥਾਪ ਦਿੱਤੇ। ਜੋ ਮੈਂ ਕਹਿਣੀ ਚਾਹੁੰਦਾ, ਗੁਰੂ ਕੇ ਭਾਣੇ ਵਿੱਚ ਸਨ ਤੇ ਰਾਜੇ ਨੇ ਵੀ ਜਿਹੜਾ ਹੈ ਮਾਣ ਦਿੱਤਾ। ਸਮਾਂ ਬਦਲਦਾ ਗਿਆ ਤੇ ਸਾਵਣ ਮੱਲ ਨੂੰ ਗੁਰੂ ਸਾਹਿਬ ਨੇ ਦੋ ਵਾਰੀ ਬੁਲਾਇਆ ਵੀ ਵਾਪਸ ਗੋਇੰਦਵਾਲ ਆਓ, ਉੱਥੇ ਉਹਦੀ ਪ੍ਰਭੂਤਾ ਹੋਣ ਲੱਗ ਗਈ, ਗੁਰੂ ਨੂੰ ਭੁੱਲ ਗਏ।
ਵੀ ਸ਼ਾਇਦ ਮੇਰੇ ਅੰਦਰ ਹੀ ਕੋਈ ਤਾਕਤ ਆ ਗਈ, ਮੇਰੇ ਅੰਦਰ ਹੀ ਕੋਈ ਸ਼ਕਤੀਆਂ ਆ ਗਈਆਂ। ਗੁਰਦੇਵ ਜੀ ਨੇ ਦੋ ਵਾਰੀ ਬੁਲਾਇਆ, ਆਉਣ ਤੋਂ ਇਨਕਾਰ ਕਰ ਦਿੱਤਾ ਵੀ ਇੱਥੇ ਹੁਣ ਮੈਂ ਰਾਜੇ ਦਾ ਧਾਰਮਿਕ ਗੁਰੂ ਬਣ ਗਿਆ, ਇੱਥੇ ਮੇਰੀ ਪੂਜਾ ਹੁੰਦੀ, ਉੱਥੇ ਜਾ ਕੇ ਮੈਨੂੰ ਗੁਰੂ ਦੀ ਸੇਵਾ ਕਰਨੀ ਪੈਗੀ। ਬੰਦਾ ਜਿੱਥੋਂ ਕੁਝ ਪ੍ਰਾਪਤ ਕਰਦਾ ਨਾ, ਫਿਰ ਉਸੇ ਚੀਜ਼ ਨੂੰ ਮਾੜਾ ਕਹਿਣ ਲੱਗ ਜਾਂਦਾ। ਕਈ ਵਾਰੀ ਬੰਦੇ ਨੂੰ ਸੇਵਾ ਵਿੱਚੋਂ, ਕਈ ਵਾਰੀ ਬੰਦੇ ਨੂੰ ਸਾਧਨਾ ਵਿੱਚੋਂ, ਕਈ ਵਾਰੀ ਬੰਦੇ ਨੂੰ ਨੀਵੇਂ ਥਾਂ ਤੇ ਰਹਿ ਕਰਕੇ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਕਿ ਜਦੋਂ ਉਹ ਕਿਤੇ ਮਰਾਤਬੇ ਤੇ ਪਹੁੰਚਦਾ ਫਿਰ ਉਸੇ ਚੀਜ਼ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ, ਉਹਦੇ ਤੇ ਸ਼ੰਕਾ ਸ਼ੁਰੂ ਕਰ ਦਿੰਦਾ, ਉਹਦੇ ਤੇ ਬੋਲਣਾ ਸ਼ੁਰੂ ਕਰ ਦਿੰਦਾ। ਬਹੁਤ ਲੋਕ ਐਸੇ ਨੇ ਜਿਹੜੇ ਗੁਰੂ ਘਰ ਤੋਂ ਬਖਸ਼ਾਂ ਲੈ ਕਰਕੇ ਫਿਰ ਗੁਰੂ ਘਰ ਤੇ ਹੀ ਉਂਗਲ ਉੱਠਣੀ ਸ਼ੁਰੂ ਹੋ ਜਾਂਦੀ। ਕਈ ਲੋਕ ਜਿਹੜੇ ਐਸੇ ਨੇ ਜਿਹੜੇ ਕਿਸੇ ਸੱਜਣ ਮਿੱਤਰ ਤੋਂ ਆਪਣਾ ਸਾਥ ਲੈਂਦੇ ਨੇ, ਆਪਣੇ ਜੀਵਨ ਦੇ ਸੰਘਰਸ਼ ਵਿੱਚ ਉਹ ਸਾਥ ਦਿੰਦੇ ਨੇ, ਉਹਨਾਂ ਤੇ ਉਂਗਲ ਉੱਠਣੀ ਸ਼ੁਰੂ ਕਰ ਦਿੰਦੇ ਨੇ। ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ। ਸਾਵਣ ਵੱਲ ਨੇ ਵੀ ਸੋਚਿਆ ਵੀ ਹੁਣ ਮੈਂ ਵਾਪਸ ਚਲਾ ਗਿਆ ਤੇ ਸਿੱਖ ਬਣ ਕੇ ਰਹਿਣਾ ਪਏਗਾ, ਇੱਥੇ ਮੈਂ ਗੁਰੂ ਬਣਿਆ। ਜਦੋਂ ਤੀਸਰੀ ਵਾਰੀ ਕੋਈ ਸਿੱਖ ਬੁਲਾਉਣ ਗਿਆ ਨਾ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਸਖ਼ਤ, ਤੇ ਗੁੱਸੇ ਦੇ ਮਾਰੇ ਨੇ ਗੁਰੂ ਸਾਹਿਬ ਦਾ ਰੁਮਾਲ ਕੱਢ ਕੇ ਦੇ ਦਿੱਤਾ, ਕਹਿੰਦਾ ਆਹ ਮੈਨੂੰ ਦੇ ਕੇ ਭੇਜਿਆ ਨਾ, ਆਪਣਾ ਲੈ ਜਾਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਨਹੀਂ ਆਉਣਾ ਹੁਣ, ਮੇਰੀ ਇੱਥੇ ਸਿੱਖੀ ਸੇਵਕੀ ਬੜੀ ਚੱਲਦੀ ਹੈ। ਉਹ ਸਿੱਖ ਰੁਮਾਲ ਲੈ ਕੇ ਗੁਰੂ ਸਾਹਿਬ ਦੇ ਤਾਂ ਵਾਪਸ ਆ ਗਿਆ ਤੇ ਆ ਕੇ ਦੱਸਿਆ ਵੀ ਇਸ ਤਰ੍ਹਾਂ ਆਖਿਆ। ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਜੇ ਗੁਰੂ ਦਾਤ ਆ ਗਈ ਹੈ ਨਾ, ਗੁਰੂ ਦੀ ਬਖਸ਼ਿਸ਼ ਆ ਗਈ, ਹੁਣ ਉਹ ਵੀ ਆਪਣੇ ਆਪ ਆ ਜਾਏਗਾ। ਕਿਉਂਕਿ ਸਮਝਿਆ ਵੀ ਕੱਪੜਾ ਹੈ, ਪਹਿਲਾਂ ਦਾਤ ਸੀ ਪਰ ਜਦੋਂ ਹੰਕਾਰੀ ਹੋ ਗਿਆ ਕੋਈ, ਫਿਰ ਸੋਚਦਾ ਵੀ ਇੱਕ ਕੱਪੜਾ ਹੀ ਹੈ, ਰੁਮਾਲ ਹੀ ਹੈ, ਤੂੰ ਆਪਣਾ ਲੈ ਜਾ। ਬਸ ਉਸ ਦਿਨ ਤੋਂ ਬਾਅਦ ਜਿਹੜੀ ਗੁਰੂ ਦੀ ਸੱਤਿਆ ਜ਼ੁਬਾਨ ਤੇ ਸੀ, ਗੁਰੂ ਦੀ ਕਿਰਪਾ ਜੋ ਹਿਰਦੇ ਵਿੱਚ ਵਾਪਰਦੀ ਸੀ ਉਹ ਸਾਰੀ ਮੁੱਕ ਗਈ, ਨਿਰਸ ਹੋਣਾ ਸ਼ੁਰੂ ਹੋ ਗਿਆ। ਜੇ ਉੱਥੇ ਰਾਜ ਦਰਬਾਰ ਦੇ ਅੰਦਰ ਜੋ ਮਾਣ ਸਤਿਕਾਰ ਮਿਲਦਾ ਸੀ ਘਟਨਾ ਪ੍ਰਾਰੰਭ ਹੋ ਗਿਆ। ਬੜਾ ਦੁਖੀ ਹੋਇਆ, ਬੜਾ ਅਤੁਰ ਹੋਇਆ ਵੀ ਹੁਣ ਕੀ ਕਰਾਂ। ਅਖੀਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਆ ਕੇ ਭਾਈ ਸਾਵਣ ਮੱਲ ਨੇ ਖਿਮਾ ਮੰਗੀ ਦਤਾਰ ਪਿਤਾ ਮਹਾਰਾਜ ਨੂੰ, ਕਹਿੰਦੇ ਮੈਨੂੰ ਬਖਸ਼ ਲਓ, ਮੈਂ ਹੁਕਮ ਅਦੂਲੀ ਕਰ ਬੈਠਾ, ਮੈਂ ਆਪਣੇ ਭਾਣੇ ਵਿੱਚ ਚੱਲ ਪਿਆ, ਮੈਂ ਆਪਣੇ ਹੰਗਤਾਂ ਵਿੱਚ ਚੱਲ ਪਿਆ, ਉਹਦਾ ਮੈਨੂੰ ਬੜਾ ਦੁੱਖ ਲੱਗਾ, ਮੈਨੂੰ ਚੋਟਾਂ ਪਈਆਂ ਨੇ, ਮੈਨੂੰ ਦੁੱਖ ਲੱਗਾ, ਪਰ ਹੁਣ ਮੈਂ ਫਿਰ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਬਖਸ਼ ਦਿਓ। ਗੁਰੂ ਨੇ ਬਖਸ਼ ਦਿੱਤਾ, ਭਾਵ ਇਹ ਹੈ ਕਿ ਗੁਰੂ ਫਿਰ ਵੀ ਦਿਆਲੂ ਹੈ। ਜੇ ਕੋਈ ਥਿੜਕ ਜਾਏ, ਭਟਕ ਜਾਏ ਪਰ ਵਾਪਸ ਆ ਜਾਏ ਤੇ ਗੁਰੂ ਫਿਰ ਵੀ ਉਹਦੀ ਭਟਕਣਾ ਉਹਦੀ ਥਿੜਕਣਾ ਨੂੰ ਨਹੀਂ ਵੇਖਦਾ ਵੀ ਕਿੰਨੇ ਸਾਲਾਂ ਬਾਅਦ ਆਇਆ। ਉਹ ਕਹਿੰਦਾ ਜਦੋਂ ਆ ਗਿਆ ਹੁਣ ਤੈਨੂੰ ਮੈਂ ਤਾਰ ਦਿਆਂਗਾ। ਇਸ ਕਰਕੇ ਦਾਤਾ ਜੀ ਕਹਿੰਦੇ ਆਪਣਾ ਭਾਣਾ ਜੋ ਚੱਲੇ ਭਾਈ, ਬਾਬਾ ਰਾਮ ਰਾਏ ਜੀ ਵਰਗੇ, ਬਾਬਾ ਪ੍ਰਿਥੀ ਚੰਦ ਜੀ ਵਰਗੇ ਗੁਰੂ ਪੁੱਤਰ ਸਨ, ਧੀਰਮਲ ਵਰਗੇ ਗੁਰੂ ਪੁੱਤਰ ਸਨ, ਗੁਰੂ ਸੰਤਾਨ ਸੀ, ਪਰ ਆਪਣੇ ਭਾਣੇ ਵਿੱਚ ਚੱਲੇ ਆ, ਗੁਰੂ ਨਾਲ ਸ਼ਰੀਕਾ ਕਰਿਆ, ਵਿਛੜ ਚੋਟਾਂ ਖਾਵੈ ਤੇ ਵਿਛੋੜੇ ਦੀਆਂ ਚੋਟਾਂ ਖਾਧੀਆਂ। ਕੋਈ ਸਿੱਖ ਨੇ ਵੀ ਜੇ ਗੁਰੂ ਨਾਲ ਸ਼ਰੀਕਾ ਕਰ ਲਿਆ ਤੇ ਉਹਨੇ ਵੀ ਫਿਰ ਖੁਆਰੀ ਹੋਈ ਹੈ। ਗੁਰੂ ਦੇ ਨਾਲ, ਗੁਰੂ ਘਰ ਦੇ ਨਾਲ ਸ਼ਰੀਕਾ ਨਹੀਂ, ਪ੍ਰੇਮ ਚੱਲਦਾ ਹੈ, ਭਾਵਨਾ ਚੱਲਦੀ ਹੈ। ਬਿਨ ਸਤਿਗੁਰੂ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਤੀਸਰੇ ਗੁਰਦੇਵ ਜੀ ਕਹਿੰਦੇ ਇਹ ਤੇ ਨਿਸ਼ਚਾ ਕਰੀਏ ਨਾ ਕਿ ਬਿਨਾਂ ਸਤਿਗੁਰੂ ਤੋਂ ਸੁਖ ਕਦੇ ਮਿਲ ਹੀ ਨਹੀਂ ਸਕਦਾ। ਕੋਈ ਆਖੇ ਵੀ ਮੈਂ ਗੁਰੂ ਤੋਂ ਹੀਣਾ ਹੋ ਕਰਕੇ ਮੈਂ ਜਿਉਂ ਜਾਵਾਂਗਾ, ਮੈਨੂੰ ਸੁੱਖ ਮਿਲੇਗਾ। ਤੀਸਰੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਸਾਹਿਬ ਜੀ ਦੀ ਬਾਣੀ ਵਿੱਚ, ਕਿ ਗੁਰੂ ਤੋਂ ਬੇਮੁੱਖ ਹੋਇਆ ਬੰਦਾ ਕਦੀ ਸੁੱਖ ਪ੍ਰਾਪਤ ਹੀ ਨਹੀਂ ਕਰ ਸਕਦਾ। ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਸਾਹਿਬ ਕਹਿੰਦੇ ਵਿਚਾਰ ਕਰਕੇ ਵੇਖੋ, ਮੇਰੀ ਗੱਲ ਵੀ ਨਾ ਪਾਵੇ ਮੈਨੂੰ। ਵਿਚਾਰ ਦਾ ਅਰਥ ਹੈ ਉਹਨਾਂ ਲੋਕਾਂ ਦਾ ਜੀਵਨ ਵੇਖ ਲਓ ਜਿਹੜੇ ਗੁਰੂ ਨਾਲ ਜੁੜੇ ਤੇ ਉਹਨਾਂ ਨੂੰ ਗੁਰੂ ਨੇ ਕੀ ਦਿੱਤਾ, ਤੇ ਜਿਹੜੇ ਗੁਰੂ ਤੋਂ ਵਿਛੜ ਕੇ ਉਹਨਾਂ ਦਾ ਜੀਵਨ ਕੀ ਹੋ ਗਿਆ। ਫਿਰ ਪਛੋਤਾਵੈ, ਉਹ ਵਾਰ ਵਾਰ ਪਛਤਾਉਂਦੇ ਨੇ। ਹਰ ਕੇ ਦਾਸ ਸੁਹੇਲੇ ਭਾਈ, ਪਰ ਸੌਖੇ ਕੌਣ ਨੇ? ਗੁਰੂ ਸਾਹਿਬ ਕਹਿੰਦੇ ਹਰੀ ਦੇ ਦਾਸ। ਹਰੀ ਦੇ ਦਾਸ ਕੌਣ ਨੇ? ਜਿਨ੍ਹਾਂ ਨੇ ਹਰੀ ਦਾ ਭਾਣਾ ਮੰਨਿਆ, ਵਾਹਿਗੁਰੂ ਦਾ ਭਾਣਾ ਮੰਨਿਆ। ਸੁਹੇਲੇ ਕਿਵੇਂ ਨੇ? ਜਨਮ ਜਨਮ ਕੇ ਕਿਲ ਬਿਕ ਦੁੱਖ ਕਾਟੇ, ਉਹਨਾਂ ਨੇ ਭਾਣੇ ਵਿੱਚ ਰਹਿ ਕੇ ਆਪਣੇ ਜਨਮਾਂ ਜਨਮਾਂਤਰਾਂ ਦੇ ਕਿਲ ਬਿਕ, ਕਿਲ ਬਿਕ ਕਹਿੰਦੇ ਨੇ ਪੁਰਾਣੇ ਪਾਪ ਜਿਹੜੇ ਜਨਮਾਂ ਦੇ ਇਕੱਠੇ ਕੀਤੇ ਨੇ, ਕਾਟੇ ਉਹ ਕੱਟ ਦਿੱਤੇ, ਨਾਸ਼ ਕਰ ਦਿੱਤੇ। ਆਪੇ ਮੇਲ ਮਿਲਾਈ, ਗੁਰੂ ਨੇ ਸਾਰੇ ਪਾਪ ਕੱਟ ਦਿੱਤੇ ਤੇ ਆਪਣੇ ਨਾਲ ਮਿਲਾ ਲਿਆ। ਆਪੇ ਮੇਲ ਮਿਲਾਈ, ਆਪਣੇ ਨਾਲ ਜੋੜ ਲਿਆ, ਤੇ ਜਿਹੜਾ ਗੁਰੂ ਨਾਲ ਜੁੜ ਗਿਆ, ਹਰੀ ਨਾਲ ਜੁੜ ਗਿਆ, ਉਹ ਤੇ ਸੁਹੇਲਾ ਹੋਏਗਾ ਹੀ ਹੋਏਗਾ।
ਗੁਰੂ ਦੇ ਨਾਲ ਜੁੜਨਾ, ਪਰਮੇਸ਼ਵਰ ਨਾਲ ਜੁੜਨ ਵਾਲਾ ਘਰ ਬਾਹਰ ਹੀ ਸੌਖਾ ਰਹਿੰਦਾ, ਆਨੰਦ ਵਿੱਚ ਰਹਿੰਦਾ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰਮੰਤਰ ਦੜਾਇਆ, ਪਰ ਕਿਵੇਂ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ ਜਾਂ ਐਸੇ ਬੁਝਿਆ। ਕਹਿੰਦੇ ਜਦੋਂ ਬੁੱਝ ਲਿਆ, ਭਾਣੇ ਵਿੱਚ ਆ ਗਿਆ, ਫਿਰ ਕੋਈ ਭਉ ਨਹੀਂ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਵੀ ਜਿਹੜਾ ਵਾਹਿਗੁਰੂ ਨੂੰ ਭੁੱਲ ਕੇ, ਗੁਰੂ ਨੂੰ ਵਿਸਾਰ ਕੇ ਸੋਚੇ ਵੀ ਮੇਰਾ ਤੇ ਕੁਣਬਾਈ ਜਿਹੜਾ ਹੈ ਨਾ, ਕੁਟੰਬ ਕੁਣਬਾਈ ਮੈਂ ਪਾਲਣਾ, ਠੱਗੀ ਮਾਰ ਕੇ ਪਾਲਾਂ, ਗੁਰੂ ਤੋਂ ਬੇਮੁਖ ਹੋ ਕੇ ਪਾਲਾਂ, ਅਧਰਮ ਕਰਕੇ ਮੈਂ ਪਾਲਾਂ, ਚੋਰੀ ਜਾਰੀ ਕਰਕੇ ਮੈਂ ਪਾਲਾਂ, ਤਾਂ ਦਾਤਾ ਜੀ ਕਹਿੰਦੇ ਫਿਰ ਇਹ ਕੁਟੰਬ ਪਿੱਛੇ ਤੂੰ ਬੇਮੁਖ ਹੋ ਜਾਂਦਾ, ਦੁਨੀਆਂ ਪਿੱਛੇ ਤੂੰ ਦੀਨ ਗਵਾ ਦਿੰਦਾ, ਪਰ ਇਹ ਫਿਰ ਕੀ ਬਣ ਜਾਂਦਾ ਕੁਟੰਬ? ਇਹ ਕੁਟੰਬ ਸਭ ਜੀ ਕੇ ਬੰਧਨ, ਆਤਮਾ ਦਾ ਬੰਧਨ, ਪਰਿਵਾਰ ਹੀ ਸਾਡਾ ਬੰਧਨ ਬਣ ਜਾਂਦਾ ਹੈ, ਤੇ ਪਰਿਵਾਰ ਹੀ ਸਾਡੀ ਮੁਕਤੀ ਦਾ ਕਾਰਨ ਬਣਦਾ ਹੈ। ਕੁਟੰਬ ਹੀ ਕਹਿ ਲਈਏ ਪਰ ਸਾਡੀ ਬੰਧਨ ਹੈ, ਤੇ ਕੁਟੰਬ ਹੀ ਮੁਕਤੀ ਦਾ ਕਾਰਨ ਬਣਦਾ। ਕਿਵੇਂ? ਜਦੋਂ ਕੁਟੰਬ ਦੇ ਮੋਹ ਵਿੱਚ ਪੈ ਕੇ ਬੰਦਾ ਅਧਰਮ ਦੇ ਕਰਮ ਕਰਦਾ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਤੇ ਉਹ ਫਿਰ ਜੀ ਦੇ ਬੰਧਨ ਬਣ ਜਾਂਦੇ ਨੇ। ਆਤਮਿਕ ਤੌਰ ਤੇ ਬੰਦਾ ਜਿਹੜਾ ਹੈ ਭਰਮਦਾ ਹੈ, ਭਟਕਦਾ ਹੈ, ਪਰ ਜੇ ਕੋਈ ਇਨਸਾਨ ਗੁਰੂ ਦੇ ਭਾਣੇ ਵਿੱਚ ਆ ਕੇ, ਗੁਰੂ ਹੁਕਮ ਵਿੱਚ ਆ ਕੇ ਉਸ ਕੁਟੰਬ ਨੂੰ ਗੁਰੂ ਦਾ ਜਾਣ ਕੇ ਸੇਵਾ ਕਰਦਾ, ਧਰਮ ਦੀ ਕਿਰਤ ਕਰਕੇ, ਇਮਾਨਦਾਰੀ ਦੀ ਕਿਰਤ ਕਰਕੇ, ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜੇ ਕੁਟੰਬ ਪਰਿਵਾਰ ਹੈ ਉਹ ਜੀ ਦੇ ਬੰਧਨਾਂ ਤੋਂ ਮੁਕਤ ਵੀ ਕਰਾ ਦਿੰਦਾ। ਪਰਿਵਾਰ ਕਰਕੇ ਬੰਦਾ ਮੁਕਤ ਹੋ ਜਾਂਦਾ। ਇੱਕ ਘਰ ਦਾ ਜੀਵ ਪਰਿਵਾਰ ਦਾ ਭਗਤ ਬਣ ਜਾਏ, ਘਰ ਦਾ ਇੱਕ ਜੀਵ ਗੁਰਮੁਖ ਬਣ ਜਾਏ, ਤੇ ਗੁਰੂ ਸਾਹਿਬ ਕਹਿੰਦੇ ਇੱਕ ਜੀ ਦੇ ਗੁਰਮੁਖ ਬਣਨ ਦੇ ਨਾਲ ਹੀ ਕਈ ਕੁੱਲਾਂ ਤਰ ਜਾਂਦੀਆਂ। ਬਾਣੀ ਵਿੱਚ ਬਚਨ ਆਉਂਦੇ ਨੇ, ਹੁਣ ਪ੍ਰਹਿਲਾਦ ਦੀ ਕੁੱਲ ਸਾਰੀ ਹੀ ਜਿਹੜੀ ਸੀ, ਉਹਦੇ ਪਿਤਾ ਉਹਦੇ ਆਲਾ ਦੁਆਲਾ ਸਾਰੇ ਹੀ ਮਾਰਨ ਵਾਲੇ ਸਨ, ਪਰ ਗੁਰੂ ਸਾਹਿਬ ਜੀ ਨੇ ਕਿਹਾ ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰ, ਉਹਦੀਆਂ ਇੱਕੀ ਕੁੱਲਾਂ ਦਾ ਉਧਾਰ ਕਰ ਦਿੱਤਾ, ਕਿਉਂਕਿ ਉਹ ਇੱਕ ਹੀ ਭਗਤ ਜੰਮਿਆ, ਇੱਕ ਹੀ ਭਗਤ ਕੁੱਲ ਵਿੱਚ ਜੰਮ ਜੇ ਤੇ ਕੁੱਲਾਂ ਉਤਾਰ ਦਿੰਦਾ, ਇੱਕ ਹੀ ਨਲਾਇਕ ਕੁੱਲ ਵਿੱਚ ਜੰਮ ਜੇ ਤੇ ਕੁੱਲਾਂ ਡੋਬ ਦਿੰਦਾ ਹੈ। ਇਸ ਕਰਕੇ ਪਰਿਵਾਰ ਦਾ, ਕੁਟੰਬ ਦਾ, ਗ੍ਰਿਸ਼ਟ ਦਾ ਬੜਾ ਵੱਡਾ ਮਾਣ ਹੈ, ਬੜਾ ਵੱਡਾ ਸੰਸਾਰ ਦੇ ਵਿੱਚ ਥਾਂ ਹੈ। ਗੁਰੂ ਸਾਹਿਬ ਕਹਿੰਦੇ ਇਹ ਸਾਡੇ ਤੇ ਹੈ, ਜੇ ਗੁਰੂ ਭਾਣੇ ਵਿੱਚ ਰਵਾਂਗੇ ਫਿਰ ਕੁਟੰਬ ਵੀ ਸਾਡੀ ਮੁਕਤੀ ਦਾ ਕਾਰਨ ਬਣ ਜਾਏਗਾ, ਸਹਿਯੋਗੀ ਬਣ ਜਾਏਗਾ, ਤੇ ਜੇ ਆਪਣੇ ਭਾਣੇ ਵਿੱਚ ਤੁਰੇ ਤੇ ਫਿਰ ਭਰਮ ਭੁੱਲਾ ਸੰਸਾਰਾ, ਇਹ ਸਾਰਾ ਸੰਸਾਰ ਭੁਲੇਖੇ ਦਾ ਕਾਰਨ ਬਣ ਜਾਏਗਾ, ਇਹ ਸੰਸਾਰ ਭਟਕਣਾ ਦਾ ਕਾਰਨ ਬਣ ਜਾਏਗਾ। ਬਿਨ ਗੁਰ ਬੰਧਨ ਟੁੱਟੈ ਨਾਹੀਂ, ਤੇ ਇਹ ਬੰਧਨ ਏਡੇ ਪੀਡੇ ਬਣ ਜਾਂਦੇ ਨੇ, ਗੁਰੂ ਤੋਂ ਬਿਨਾਂ ਟੁੱਟਦੇ ਨਹੀਂ। ਗੁਰਮੁਖ ਮੋਖ ਦੁਆਰਾ, ਗੁਰੂ ਦੇ ਰਾਹੀਂ ਬੰਧਨ ਟੁੱਟਦੇ ਨੇ, ਗੁਰੂ ਰਾਹੀਂ ਮੁਕਤੀ ਦਾ ਦੁਆਰਾ ਮਿਲਦਾ। ਕਰਮ ਕਰਹਿ ਗੁਰੂ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਕਈ ਵਾਰੀ ਬੰਦਾ ਸੋਚਦਾ ਵੀ ਅਸੀਂ ਤਾਂ ਸਾਰੇ ਹੀ ਕਰਮ ਚੰਗੀ ਕਰਨੇ ਆ, ਧਾਰਮਿਕ ਕਰਮ ਹੀ ਕਰਦਾ ਬੰਦਾ, ਸਾਰਾ ਸਾਰੀ ਉਮਰ ਲੰਘ ਜਾਂਦੀ ਬੰਦੇ ਦੇ ਧਰਮ ਦੇ ਕਰਮ ਕਰਦੇ, ਪਰ ਗੁਰੂ ਸਾਹਿਬ ਕਹਿੰਦੇ ਸਿਰਫ ਕਰਮ ਕਰਨ ਨਾਲ, ਸਰੀਰ ਹਿਲਾਉਣ ਨਾਲ, ਹੱਥ ਪੈਰ ਹਿਲਾਉਣ ਨਾਲ, ਮੂੰਹ ਹਿਲਾਉਣ ਨਾਲ ਕੋਈ ਧਰਮ ਹੀ ਨਹੀਂ ਬਣ ਜਾਂਦਾ। ਕਰਮ ਕਰੈ, ਕਰਮ ਸਾਰੇ ਕਰ ਰਿਹਾ, ਗੁਰ ਸ਼ਬਦ ਨਾ ਪਛਾਣੈ, ਪਰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਹੋਈ, ਪਛਾਣ ਹੀ ਨਹੀਂ ਹੋਈ, ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੀ ਨਹੀਂ ਸਾਰੀ ਉਮਰ, ਗੁਰੂ ਦੇ ਸ਼ਬਦ ਦੀ ਸਿੱਖਿਆ ਹੀ ਨਹੀਂ ਲਈ ਸਾਰੀ ਉਮਰ, ਕਿ ਗੁਰੂ ਬਾਣੀ ਵਿੱਚ ਕਹਿ ਕੀ ਰਿਹਾ, ਇਹ ਸਾਰੀ ਉਮਰ ਨਹੀਂ ਪਤਾ ਲੱਗਾ। ਤੇ ਦਾਤਾ ਜੀ ਕਹਿੰਦੇ ਕਰਮ ਕਰਦਾ ਰਿਹਾ, ਸਾਰੀ ਉਮਰ ਧਰਮ ਦੇ ਕਰਮ ਕਰਦਾ ਰਿਹਾ, ਕਿ ਇੰਨੇ ਪਾਠ ਕਰ ਛੜੇ, ਇੰਨੇ ਯੱਗ ਕਰ ਛੜੇ, ਕੋਈ ਕਹੇ ਮੈਂ ਇੰਨੀਆਂ ਨਮਾਜ਼ਾਂ ਪੜ੍ਹ ਛੜੀਆਂ, ਮੈਂ ਇੰਨੀ ਵਾਰੀ ਹੱਜ ਜਾ ਬੈਠਾ, ਇੰਨੀ ਵਾਰੀ ਤੀਰਥ ਯਾਤਰਾ ਤੇ ਗਿਆ, ਪਰ ਅੰਦਰ ਤਬਦੀਲੀ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰਫ ਕਰਮ ਕੀਤਾ, ਜਿਵੇਂ ਕੋਈ ਮਸ਼ੀਨ ਘੁੰਮਦੀ ਰਹੇ, ਕਰਮ ਕਰਨਾ ਲਾਜ਼ਮੀ ਹੈ, ਘੁੰਮਣਾ ਵੀ ਲਾਜ਼ਮੀ ਹੈ ਉਹਦਾ, ਮਨੁੱਖ ਦੇ ਕਰਮ ਦਾ, ਪਰ ਉਹ ਘੁੰਮਣਾ ਤਾਂ ਸੀ ਵੀ ਉਹਦੇ ਤੋਂ ਸੋਝੀ ਮਿਲ ਜਾਏ, ਸ਼ਬਦ ਦੀ ਪਛਾਣ ਹੋ ਜਾਏ, ਉਹ ਹੋਈ ਨਹੀਂ। ਮਰ ਜਨਮੈ ਵਾਰੋ ਵਾਰਾ, ਦਾਤਾ ਜੀ ਕਹਿੰਦੇ ਉਹ ਮਨੁੱਖ ਵਾਰ ਵਾਰ ਜਨਮਦਾ ਹੈ, ਉਹਦੀ ਆਤਮਾ ਨੂੰ ਮੁਕਤੀ ਨਹੀਂ, ਉਹਦੇ ਸੰਸਕਾਰ ਨੂੰ ਮੁਕਤੀ ਨਹੀਂ, ਉਹ ਜਿੱਥੇ ਉੱਥੇ ਹੀ ਭਟਕਦਾ ਰਹਿੰਦਾ, ਉੱਥੇ ਹੀ ਰਹਿੰਦਾ ਹੈ, ਕਿਉਂਕਿ ਇੰਨਾ ਮੋਹ ਜੁੜ ਜਾਂਦਾ ਹੈ, ਇੰਨਾ ਨਿਜ ਨੂੰ ਆਪਣੇ ਨਾਲ ਉੱਥੇ ਜੋੜ ਲੈਂਦਾ। ਹਉ ਮੇਰਾ ਜਗ ਪਲ ਚ ਰਿਹਾ ਪਾਈ, ਕਹਿੰਦੇ ਇਹ ਹਉ ਹੈ ਨਾ ਜਿਹੜੀ, ਹਉ ਤੇ ਮੇਰਾ ਦੀ ਜਿਹੜੀ ਗੱਲ ਬੰਦੇ ਦੀ ਬਿਰਤੀ ਹੈ, ਸਾਰਾ ਸੰਸਾਰ ਜਗ ਦਾ ਅਰਥ ਹੈ, ਸਾਰਾ ਸੰਸਾਰ ਇਹਦੇ ਵਿੱਚ ਹੀ ਪਲਚਿਆ ਹੋਇਆ, ਖੁੱਭ ਗਿਆ ਹੈ, ਡੁੱਬ ਗਿਆ, ਗਰਕ ਗਿਆ, ਹਉ ਦੇ ਵਿੱਚ ਹੀ ਭਾਈ, ਕੋਈ ਨਾ ਕਿਸ ਹੀ ਘੇਰਾ। ਪਰ ਇਹ ਨਹੀਂ ਸਮਝਦਾ
ਕੋਈ ਕਿਸੇ ਦਾ ਹੈ ਨੀ, ਹਰ ਕੋਈ ਆਪਣੀ ਹਉ ਨੂੰ ਵੱਡਾ ਕਰਦਾ ਹੈ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਪਰ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਸੋਝੀ ਦੇ ਦਿੱਤੀ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋ ਗਿਆ, ਉਹ ਗੁਰੂ ਦਾ ਮਹਿਲ ਪਾ ਲੈਂਦੇ ਨੇ, ਗੁਰੂ ਦਾ ਘਰ ਪਾ ਲੈਂਦੇ ਨੇ, ਉਹਨਾਂ ਨੂੰ ਮਿਲ ਜਾਂਦਾ ਗੁਰੂ ਦਾ ਦਰਬਾਰਾ। ਗੁਣ ਗਾਇਨ, ਗੁਣ ਗਾ ਕੇ ਨਿਜ ਘਰ

ਫੇਰਾ ਦੁਬਾਰਾ ਫੇਰਾ ਨਾ ਹੋਵੇ, ਪਰ ਉਹ ਗੁਰਮੁਖ ਜਿਹੜਾ ਬਣਦਾ ਹੈ ਕੀਰਤੀ ਕਰਦਾ, ਐਥੈ ਬੂਝੈ ਜਿਹੜਾ ਇਸ ਸੰਸਾਰ ਵਿੱਚ ਜਾਣ ਲੈਂਦਾ। ਸੋ ਆਪ ਪਛਾਣ ਹੈ, ਉਹੀ ਆਪਣੇ ਆਪ ਨੂੰ ਪਛਾਣਦਾ ਹੈ। ਹਰ ਪ੍ਰਭ ਹੈ ਤਿਸ ਕੇਰਾ, ਵਾਹਿਗੁਰੂ ਪਰਮਾਤਮਾ ਦੇ ਭਾਣੇ ਵਿੱਚ ਜਲਣ ਵਾਲੇ ਨੂੰ ਇਹ ਸੋਝੀ ਆ ਜਾਂਦੀ ਵੀ ਹਰੀ ਮੇਰਾ ਹੀ ਹੈ, ਪਰਮਾਤਮਾ ਮੇਰੇ ਨਾਲ ਹੈ, ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ। ਗੁਰੂ ਸਦਾ ਦਿਆਲ ਹੈ, ਪਰ ਆਪਣੇ ਭਾਗ ਬਣਾਉਣੇ ਪੈਂਦੇ ਨੇ, ਕਰਮ ਐਸਾ ਕਰਨਾ ਪੈਂਦਾ ਕਿ ਜਿਹਦੇ ਨਾਲ ਉਹ ਭਾਗ ਬਣ ਜਾਏ, ਉਹਦਾ ਮਿਲਾਪ ਮਿਲ ਜਾਏ। ਏਕ ਨਦਰ ਕਰ ਵੇਖੈ ਸਭ ਉੱਪਰ, ਉਹ ਸਭ ਤੇ ਏਕ ਨਦਰ ਦਾ ਅਰਥ ਇੱਥੇ ਇੱਕ ਅੱਖ ਨਾਲ ਵੇਖਦਾ, ਇੱਕ ਅੱਖ ਨਾਲ ਵੇਖਣ ਦਾ ਅਰਥ ਹੈ ਸਮਾਨ ਵੇਖਦਾ। ਵਾਹਿਗੁਰੂ ਸਭ ਨੂੰ ਸਮਾਨ ਵੇਖਦਾ, ਗੁਰੂ ਸਭ ਤੇ ਇੱਕੋ ਜਿਹੀ ਦ੍ਰਿਸ਼ਟੀ ਮਾਰਦਾ। ਪਰ ਜਿਹਾ ਭਾਵੋ ਤਿਹਾ ਫਲ ਪਾਈਏ, ਸਭ ਨੂੰ ਇੱਕੋ ਜਿਹਾ ਫਲ ਨਹੀਂ ਪ੍ਰਾਪਤ ਹੁੰਦਾ, ਗੁਰੂ ਸਭ ਨੂੰ ਇੱਕੋ ਜਿਹਾ ਦੇਖਦਾ, ਕਿਉਂਕਿ ਫਲ ਉਹੀ ਪ੍ਰਾਪਤ ਹੋਣਾ ਜਿੰਨਾ ਕੁ ਅਸੀਂ ਘਰੋਂ ਝੋਲਾ ਲੈ ਕੇ ਆਏ ਹਾਂ। ਦਾਤ ਸਭ ਕੋਈ ਦਾਤਾ ਵੰਡਦਾ ਹੋਵੇ ਅਨਾਜ ਕਿ ਖੁੱਲਾ ਲੈ ਜਾਓ, ਪਰ ਹੁਣ ਘਰੋਂ ਅਸੀਂ ਕਾਸਾ ਬਰਤਨ ਭਾਂਡਾ ਹੀ ਉਹਨਾਂ ਕੋਲ ਲੈ ਕੇ ਆਈਏ, ਉਨਾ ਹੀ ਪੈਣਾ ਨਾ। ਜੇ ਉਹਦੇ ਤੋਂ ਵੱਧ ਪਵਾਉਣ ਦਾ ਯਤਨ ਕਰਾਂਗੇ ਤੇ ਡੁੱਲ ਜਾਏਗਾ। ਇਸੇ ਤਰ੍ਹਾਂ ਗੁਰੂ ਕਈਆਂ ਨੂੰ ਰਹਿਮਤ ਬਖਸ਼ ਸੋਝੀ ਦੀ ਦਾਤ ਦਿੰਦਾ ਜਿੰਨਾ ਕੁ ਉਹਦੇ ਪਾਤਰ ਹੁੰਦੇ ਨੇ। ਕਈ ਧੱਕੇ ਨਾਲ ਬਣਨਾ ਚਾਹੁੰਦੇ ਨੇ, ਫਿਰ ਗੁਰੂ ਸਾਹਿਬ ਕਹਿੰਦੇ ਡੁੱਲ ਜਾਂਦੀ ਹੈ, ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਇਸ ਕਰਕੇ ਦਤਾਰ ਜੀ ਕਹਿੰਦੇ ਜਿਹਾ ਭਾਓ, ਜਿਹੋ ਜੀ ਸਾਡੀ ਭਾਵਨਾ ਹੈ, ਤਿਹਾ ਫਲ ਪਾਈਏ, ਉਹੋ ਜਿਹਾ ਫਲ ਸਾਨੂੰ ਮਿਲਦਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਏ। ਜਦੋਂ ਵਾਹਿਗੁਰੂ ਦਾ ਨਾਮ ਗੁਰੂ ਕਿਰਪਾ ਸਦਕਾ ਮਨ ਅੰਤਰ ਵਸ ਜਾਂਦਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਰਦੇ, ਫਿਰ ਵਿੱਚੋਂ ਹੋਮੈ ਚਲੀ ਜਾਂਦੀ ਹੈ, ਨਾਮ ਵਸ ਜਾਂਦਾ ਹੈ, ਫਿਰ ਐਸੇ ਪੁਰਖ ਦੀ ਭਾਵਨਾ ਗੁਰਮੁਖ ਵਾਲੀ ਹੋ ਜਾਂਦੀ ਹੈ। ਤੇ ਗੁਰਮੁਖ ਸਦਾ ਪਰਉਪਕਾਰੀ ਹੁੰਦਾ, ਗੁਰਮੁਖ ਸਦਾ ਦਿਆਲੂ ਹੁੰਦਾ, ਉਹਦੇ ਮਨ ਅੰਦਰ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਲੋਭ ਅਹੰਕਾਰ ਨਹੀਂ। ਉਹ ਗੁਰੂ ਦੇ ਕੀਰਤੀ ਦੇ ਵਿੱਚ ਹੀ ਆਪਣਾ ਜੀਵਨ ਬਸ਼ਰ ਕਰਦਾ। ਉਹਦੇ ਦਰਸ਼ਨ ਮਾਤਰ ਦੇ ਨਾਲ ਬੰਦੇ ਦਾ ਮਨ ਤ੍ਰਿਪਤ ਹੋ ਜਾਂਦਾ, ਉਹਦੇ ਦਰਸ਼ਨ ਕੀਤੇ ਬੰਦੇ ਨੂੰ ਠੰਡ ਪੈ ਜਾਂਦੀ ਹੈ। ਜਿਹਦੇ ਪਾਸ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਨਾਮ ਹੈ, ਗੁਰੂ ਦੀ ਸੇਵਾ ਹੈ, ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਧੰਨ ਗੁਰੂ ਅਮਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ। ਪਿਆਰ ਸਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾ ਦਾਹੀਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਨਾਂਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੁ ਸੰਤੋ ਸ਼ਬਦ ਧਰੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਲ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸੈਂਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ

ਜਾਓ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੈਂਸਾਰਾ ਬਿਨ ਗੁਰ ਬੰਧ।

0: ਤੇ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰੇ ਬਖਸ਼ਿਸ਼ ਦੀ ਆਪ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨੇ ਕੀ ਕੁਝ ਬੈਠ ਕੇ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਸਪੂਰ ਕੀਰਤਨ ਸਰਵ ਕੀਤੇ ਨੇ ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਅਰਦਾਸ ਵਿੱਚ ਹਾਜ਼ਰ ਪਰੇ ਉਪਰੰਤ ਮਹਾਰੇ ਬਖਸ਼ ਪਿੱਤਰ ਸਰਵਣ ਕੀਤੇ ਹਨ। ਸੁਸਾਰ ਸਿੰਘ ਜੀ, ਅੱਜ ਦਾ ਸਵਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਅਸਾਰ ਸਿੰਘ ਜੀ ਆਪ ਸੰਗਤ ਬੇਨਤੀ ਹੈ, ਹਰ ਉਹਦੀ ਤਰ੍ਹਾਂ ਆਪ ਹੁਣ ਲੜੀਵਾਰ ਸਹਿਜ ਪਾਠ ਸਰਵਣ ਕਰਨੇ ਨੇ ਠੀਕ 10 ਵਜੇ ਤੱਕ। ਸੋ ਆਪ ਸੰਗਤ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਹਰ ਰੋਜ਼ ਜ਼ਰੂਰ ਹਾਜ਼ਰੀ ਭਰਿਆ ਕਰੋ, ਮੱਥਾ ਟੇਕ ਅਰਦਾਸ ਕਰੋ ਅਤੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਅਸਾਰ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਨੂੰ ਪਤਾ ਹੈ ਕਿ ਜੋ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਸੌਤਾਲ ਅਸਪਤਾਲ ਦਾ ਅਤੇ ਕਾਫ਼ੀ ਖਰਚੇ ਆ ਰਹੇ ਨੇ। ਸੋ ਬੇਅੰਤ ਪੁਰਾਣਾ ਵੱਲੋਂ ਆਪਣੇ ਦਸਾਂ ਦਾ ਸਫ਼ਰ ਕਰਦਿਆਂ ਹੋਇਆਂ ਬੇਅੰਤ ਮਾਇਆ ਮਹਾਰਾਜ ਚਰਨਾਂ ਭੇਟਾ ਕੀਤੀ ਹੈ। ਇਸ ਕੰਸਟਰਕਸ਼ਨ ਦੇ ਹਿੱਸਾ ਪਾਇਆ, ਬੇਅੰਤ ਪੁਰਾਣਾ ਵੱਲੋਂ ਸਪੈਸ਼ਲ ਤੌਰ 'ਤੇ ਕੰਸਟਰਕਸ਼ਨ ਦੇ ਨਾਂ 'ਤੇ ਸੀਟਾਂ ਕਟਾਈਆਂ ਜਾ ਰਹੀਆਂ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਭਾਈ ਸੰਗਤਾਂ ਸਾਹਿਬ ਵਡਭਾਗੇ ਹਨ, ਜਿਹੜੇ ਗੁਰੂ ਦੀਆਂ ਖੁਸ਼ੀਆਂ ਵਿੱਚ ਆਪ ਮਾਣਦਿਆਂ ਹੋਇਆਂ ਖੁਸ਼ੀਆਂ ਮਾਣਦੇ ਹੋਇਆਂ ਗੁਰੂ ਘਰ ਦੇ ਇਸ ਕਾਰਜ ਵਿੱਚ ਹਿੱਸਾ ਪਾ ਰਹੇ ਨੇ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ, 27 ਮਈ ਤੋਂ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਆਪ ਵੱਧ ਵੱਧ ਹਾਜ਼ਰੀਆਂ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿ ਸੰਗਤ ਜੀ, ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਕੀਰਤਨ ਦਰਬਾਰ ਹੋਇਆ ਕਰੂਗਾ। ਸ਼ਹੀਦਾਂ ਜੋ 1984 ਦਾ ਅਟੈਕ ਸੀ, ਉਹਦੇ ਵਿੱਚ ਇਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਗੁਰੂ ਦੀਆਂ ਸ਼ਾਨਾਂ ਸ਼ਕਤੀਆਂ ਨੂੰ ਕਾਇਮ ਰੱਖਣ ਵਾਸਤੇ ਆਪਣਾ ਕੁਰਬਾਨ ਕੀਤਾ, ਉਹਨਾਂ ਨੂੰ ਯਾਦ ਕਰੀਏ 1 ਤੋਂ ਲੈ ਕੇ 7 ਜੂਨ ਤੱਕ। ਸਤਿ ਸੰਗਤ ਜੀ, ਜੂਨ 2 ਨੂੰ ਹੈ ਜਨਰਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਅਤੇ ਜੂਨ 4 ਨੂੰ ਹੈ ਅਟੈਕ ਗੁਰਦੁਆਰਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ 1984 ਵਾਲਾ। ਸੋ ਉਸ 'ਤੇ ਸਤਿ ਸੰਗਤ ਜੀ, ਆਪ ਸੰਗਤ ਨੂੰ ਪਤਾ ਉਸ ਸਮੇਂ ਜਿਨ੍ਹਾਂ ਨੇ ਵੇਖਿਆ, ਇੱਕ ਬਹੁਤ ਭਿਆਨਕ ਸਮਾਂ ਸੀ ਜਿੱਥੇ ਉਸ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੀ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਜਿਨ੍ਹਾਂ ਗੁਰਮੁਖਾਂ ਮਈਆਂ ਭਾਈਆਂ ਨੇ ਬੱਚਿਆਂ ਨੇ ਸ਼ਹਾਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣੇ ਸ਼ੀਸ਼ ਕੁਰਬਾਨ ਕੀਤੇ, ਉਹਨਾਂ ਨੂੰ ਯਾਦ ਕਰਨ ਵਾਸਤੇ 4 ਤਰੀਕ ਨੂੰ ਜ਼ਰੂਰ ਆਓ। 4 ਜੂਨ ਨੂੰ ਹਾਜ਼ਰੀਆਂ ਭਰ ਕੇ ਉਹਨੂੰ ਸਾਰਿਆਂ ਨੂੰ ਸਿਆਰੇ ਮਿਲ ਕੇ ਸ਼ਰਧਾਂਜਲੀਆਂ ਭੇਟ ਕਰੀਏ। ਔਰ ਸਤਿ ਸੰਗਤ ਜੀ, ਸਰੀ ਲੜੀਵਾਰ ਸਹਿਜ ਪਾਠ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 243 ਤੋਂ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਵਿੱਤਰ ਅੰਗ 243 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ।

ਤਿਸਨਾ ਅਗਨ ਬੁਝਾਈਐ। ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ, ਬਿਨ ਸੇਵਿਆ ਸੁਖ ਨ ਪਾਏ। ਨਾਨਕ ਸਾ ਧਨ ਮਿਲੈ ਮਿਲਾਈ, ਜਿਸ

ਪਾਈ। ਕਾਪਰ ਤਨ ਸੁਹਾਵੈ ਜਾ ਫਿਰ ਭਾਵੈ, ਗੁਰਮਤੀ ਚਿਤ ਲਾਈਐ। ਸਦਾ ਸੁਹਾਗਣ ਜਾ ਸਤਿਗੁਰ ਸੇਵੇ, ਗੁਰ ਕੈ ਅੰਕ

ਪਾਈ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਤ ਭਰਿਆ ਗਲਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ

ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲਗਾਏ, ਇਨ ਬਿਦ ਦੁੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆ ਇਉ ਮਰੀਐ।

ਸਤਹੀਨ ਮੂਰਖ ਮੁਗਤ ਅੰਧੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨਦਿਨ ਹਰ ਗੁਣ ਗਾਏ।

ਹਉ ਸਿਰਿ ਅਰਪਿਤ ਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੀ ਸਗਲਾ ਦੁਖ ਮਿਟਿਆ ਮਨ ਹੁਣ ਚਿੰਦਿਆ ਪਾਇਆ ਦਿਨ

ਸਭ ਤਿੱਖਾ ਬੁਝਾਈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ, ਸਭ ਮੀਤ ਬੰਧਪ ਹਰਖ ਉਪਜਿਆ, ਦੂਤ ਥਾਉ ਗਵਾਇਆ। ਅਨਹਤ ਵਾਜੇ ਵਜਹਿ ਘਰ ਮਹਿ, ਫਿਰ ਸੰਗ ਸੇਜ ਵਿਛਾਈ। ਬਿਨਵੰਤ ਨਾਨਕ ਸਹਿਜ ਰਹਿ, ਹਰ ਮਿਲਿਆ ਕੰਤ ਸੁਖਦਾਈ। ਗੌੜੀ ਮਹੱਲਾ ਪੰਜਵਾਂ।

ਅੱਲਾ ਪੰਜਵਾ ਸੁਣ ਸਕੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕੰਤੈ ਮਾਨ ਤਿਆਗ ਹਰ ਭਗ ਮਾਨ ਤਿਆਗ ਕਰ ਭਗਤ ਠਗੋਰੀ।

ਸੰਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ

ਬੂਝੇ ਸਭ ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ। ਪੌੜੀ ਯਾ ਜੁਗ ਮੈਂ ਇਕਹਿ ਕੋ ਆਇਆ, ਜਨਮਤ ਮੋਹਿਓ ਮੋਹਨੀ ਮਾਇਆ। ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ। ਉਰਜ ਪਰੇ ਜੋ ਛੋੜ ਪਛਡਾਨਾ, ਦੇਵਨਹਾਰ ਮਨੈ ਬਿਸਰਾਨਾ। ਧਾਰੋ ਕਿਰਪਾ ਜਿਸੈ ਗੁਸਾਈ, ਇਤ ਉਤ ਨਾਨਕ ਤਿਸ ਬਿਸਰਹੁ ਨਾਹੀ। ਸਲੋਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ, ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੀ ਗਿਆਨੀ ਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਇਹ ਸਰੀਰ ਇੱਕ ਨਗਰ ਹੈ, ਪਿੰਡ ਹੈ। ਜੀਵ ਆਤਮਾ ਇਸ ਦਾ ਸਰਦਾਰ ਹੈ, ਚੌਧਰੀ ਹੈ, ਮੁਖੀ ਹੈ। ਪਰ ਇਸ ਪਿੰਡ ਵਿੱਚ, ਇਸ ਨਗਰ ਵਿੱਚ ਇਕੱਲੀ ਜੀਵ ਆਤਮਾ ਨਹੀਂ ਵਸਦੀ, ਹੋਰ ਲੋਕ ਵੀ ਹਨ। ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ। ਅੱਖਾਂ, ਕੰਨ, ਨਾਸਕਾ, ਇਹ ਜਿਹੜੇ ਇੰਦਰੇ ਹਨ, ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ। ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ, ਕਬੀਰ ਸਾਹਿਬ ਬਾਬਾ ਆਪਣਾ ਬਸੂਏਗਾ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਕੋਈ ਮੇਰਾ ਕਹਿਣਾ ਹੀ ਨਹੀਂ ਮੰਨਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ। ਮੇਰਾ ਕੋਈ ਕਹਿਣਾ ਨਹੀਂ ਮੰਨਦਾ ਤੇ ਮੇਰੀ ਚੌਧਰੀ ਦੀ ਜ਼ਿੰਮੇਵਾਰੀ ਹੈ। ਮੈਨੂੰ ਪਤਾ ਹੈ ਮੇਰੇ ਕੋਲ ਲੇਖਾਂ ਜੋਖਾ ਮੰਗਿਆ ਜਾਣਾ, ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ। ਹੇ ਅਕਾਲ ਪੁਰਖ, ਹੇ ਅੰਤਰਗਾਮੀ, ਹੇ ਸਿਰਜਣਹਾਰ, ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਹ ਦੁਬਾਰਾ ਪਿੰਡ ਨਾ ਦੇ, ਮੈਨੂੰ ਇਹ ਦੁਬਾਰਾ ਨਗਰ ਨਾ ਦੇ, ਮੈਂ ਨਹੀਂ ਇਸ ਵਿੱਚ ਰਹਿਣਾ ਚਾਹੁੰਦਾ। ਮੇਰਾ ਜੋ ਲੇਖਾ ਜੋਖਾ ਹੈ ਨਾ, ਮੇਰਾ ਇੱਥੇ ਹੋਣੀ ਨਵੇ, ਦੁਬਾਰਾ ਨਹੀਂ ਮੈਂ ਆਉਣਾ ਚਾਹੁੰਦਾ। ਧਰਮ ਰਾਜ ਦੇ ਅਭਿਲੇਖਾਂ ਆਵਾਂਗੇ, ਬਾਕੀ ਨਿਕਸੀ ਭਾਰੀ। ਪੰਜ ਕਿਸਾਨ ਵਾ ਭਾਗ ਗਏ, ਜਿਹੜੇ ਪੰਜੇ ਹੀ ਮੈਨੂੰ ਸਤਾਉਣ ਵਾਲੇ ਸੀਗੇ, ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਵਾਸੀ ਸੀ, ਇਹ ਤਾਂ ਸਾਰੇ ਦੌੜ ਜਾਣੇ। ਲੈ ਬੰਨ ਦਿਓ ਜੀਓ ਦਰਬਾਰੀ, ਦਰਬਾਰ ਦੇ ਵਿੱਚ ਤੇ ਦਰਬਾਰੀਆਂ ਨੇ ਜੀਵ ਆਤਮਾ ਨੂੰ ਬੰਨ ਲੈਣਾ, ਚੌਧਰੀ ਨੂੰ ਬੰਨ ਲੈਣਾ ਕਿ ਤੇਰੀ ਜ਼ਿੰਮੇਵਾਰੀ ਸੀ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੱਧਰ। ਮੈਨੂੰ ਬੰਦੇ ਨੂੰ ਇਸੇ ਹੀ ਜਨਮ ਵਿੱਚ ਬਖਸ਼ ਦੇ। ਗੁਰੂ ਪਿਆਰਿਓ, ਜਨਮ ਤੋਂ ਮੌਤ ਤੱਕ ਦਾ ਜੋ ਸਫ਼ਰ ਹੈ, ਇੱਕ ਦਿਨ ਜਨਮ ਹੋਇਆ, ਇੱਕ ਦਿਨ ਮੌਤ ਵੀ ਹੋਏਗੀ। ਜੋ ਉਪਜਿਓ ਸੋ ਦਿਨ ਸਹਿ, ਇਹ ਅਟਲ ਸੱਚਾਈ ਹੈ। ਜਨਮ ਦੱਸਦਾ ਹੈ ਕਿ ਮੌਤ ਵੀ ਹੋਏਗੀ। ਇਸ ਸ੍ਰਿਸ਼ਟੀ ਵਿੱਚ, ਇਸ ਬ੍ਰਹਿਮੰਡ ਵਿੱਚ ਕੋਈ ਵੀ ਪਰਮਾਤਮਾ ਦੀ ਸਿਰਜੀ ਹੋਈ ਕੋਈ ਚੀਜ਼ ਐਸੀ ਨਹੀਂ ਹੈ ਜਿਸਦਾ ਅੰਤ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਮਾਂ ਹੈ ਉਸਨੂੰ ਜੀਵਨ ਆਖਿਆ ਜਾਂਦਾ, ਉਸਨੂੰ ਜ਼ਿੰਦਗੀ ਆਖਿਆ ਜਾਂਦਾ, ਉਸਨੂੰ ਜੀਵਨ ਆਖਿਆ ਜਾਂਦਾ। ਨਾ ਜਨਮ ਦਾ ਹਿਸਾਬ ਹੋਣਾ, ਨਾ ਮੌਤ ਦਾ ਹਿਸਾਬ ਹੋਣਾ, ਧਿਆਨ ਰੱਖਣਾ ਜੀਵਨ ਦਾ ਹਿਸਾਬ ਹੋਣਾ, ਜਿਹੜਾ ਸਮਾਂ ਬਿਤਾਇਆ ਜਨਮ ਤੋਂ ਮੌਤ ਤੱਕ ਕੀ ਕੀਤਾ, ਕੀ ਕਰਿਆ, ਕੀ ਸਮਝਿਆ, ਸਭ ਲਿਖਿਆ ਜਾ ਰਿਹਾ ਹੈ। ਹਰ ਬੰਦੇ ਦਾ ਹਿਸਾਬ ਲਿਖਿਆ ਜਾ ਰਿਹਾ ਹੈ। ਕਬੀਰ ਸਾਹਿਬ ਸਾਨੂੰ ਇੱਕ ਗੱਲ ਸਮਝਾ ਰਹੇ ਹਨ ਕਿ ਇਹ ਪ੍ਰਾਣੀ ਇਸ ਜੀਵਨ ਵਿੱਚ ਸਮਝ, ਆਪਣਾ ਹਿਸਾਬ ਕਿਤਾਬ ਇੱਥੇ ਹੀ ਨਿਬੇੜਦਾ ਹੈ, ਅੱਗੇ ਨਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ। ਗੁਰੂ ਪਿਆਰਿਓ, ਜਦੋਂ ਵੀ ਕੋਈ ਪ੍ਰਾਣੀ ਚਲਿਆ ਜਾਂਦਾ ਨਾ ਸੰਸਾਰ ਵਿੱਚੋਂ,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਚੀਣ, ਤੈਨੂੰ ਅਜੇ ਵੀ ਨਹੀਂ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣਾ। ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਨੇ ਭਈਆ ਸਭ ਨੂੰ ਜੰਮ ਲਈ ਗਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ ਨੂੰ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਹੀਂ ਪੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ ਨਹੀਂ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇੱਥੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਚਲੋ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਰਿਹਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੁਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ,
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਤ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਉ ਨਾਹੀਂ ਚਾਰਾ ਥਾਂ ਕੋ ਕੀਜੈ ਸਦ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਧਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

0: ਲੰਚ
1: ਹੁਣ ਜੋ ਅਗਲਾ ਜੱਥਾ ਆਪ ਜੀ ਨੂੰ ਕਿਸੇ ਚਰਨ ਕਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਪਿਆਂ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਬੰਨਾ ਸੀ ਅਵਗਤ

శాస్త్రంగా

ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਭਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਿ ਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਰੱਖਿਆ ਕਰੋ, ਤੇ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈ।

ayuno

सोभा

ब्रह्म ज्ञानी की कीमत ना है, ब्रह्म ज्ञानी का सर्व मन माहे।

be entirely by check.

का की निर्मल करेंगे। अल्लाह जाने मुझे का जो है

Thank you, Lord.

कोई मतलब जिसका किया जाए।

0: जगदुर्गे पाल सेवक के कार्य आवर
1: सर्वे में सामी जिसको सब

ना

ਜਿਹੜੇ ਕੀ ਰਾਜਾ ਨੇ ਸਭ ਤੋਂ ਵਿਸਾ ਜਨਪਾਤੀ

Yeah.

ఆపదకు ఏ